0: इंसान बहुत मेहनत बहुत कोशिशों और लगन से अपना बिजनेस खड़ा करता है और उम्मीद करता है कि ज्यादा से ज्यादा लोग उनसे कनेक्ट करें यहां पर आते हैं हम यानी रेडियो संगम की एडवर्टाइजमेंट रेडियो संगम का बहुत बड़ा प्लेटफार्म यूज करें रेडियो संगम पर एडवर्टाइजमेंट करें और अपने बिजनेस की आवाज लाखों लोगों तक पहुंचाएं Brilliant advertisement opportunities and packages are available. Contact Radio Sangam team now on 01484-549-947. That's 01484-549-947.
1: ਮੈਂ ਕਿਹਾ ਜੀ ਦਰਵਾਜ਼ਾ ਤੇ ਖੋਲੋ
2: ਹਾਏ ਹਾਏ ਐਨੇ ਸਾਰੇ ਬੈਗ ਕਿਨੂੰ ਲੁੱਟ ਲਿਆ ਜੇ ਇਹ ਕਿੱਥੇ ਡਾਕਾ ਮਾਰ ਰਹੇ ਹੋ ਜੋਗੀ ਜੀ
1: ਓ ਜੀ ਵਾਸਕੋ ਡੇ ਗਾਮਾ ਨੇ ਤੇ ਅਮਰੀਕਾ ਡਿਸਕਵਰ ਕੀਤਾ ਸੀ ਤੇ ਮੈਂ ਅੱਜ ਹੈਡਸਫੀਲਡ ਵਿੱਚ ਗੋਸ਼ਤ ਦੀ ਦੁਕਾਨ ਲੱਭ ਲਿਆ ਹੈ
2: ਹੈ ਐਨੇ ਸਾਰੇ ਗੋਸ਼ਤ ਚਿਕਨ ਕੀਮਾ ਕਿੱਥੋਂ ਲੈ ਆਏ ਹੋ
1: ਖਾਦਮ ਸੁਪਰ ਸੇ ਬਰਕਵੀ ਦੇ ਅੰਦਰ ਹਾਜੀ ਸੋਬਤ ਮੀਟ ਐਂਡ ਚਿਕਨ ਵਾਲੇ ਪਲੀਏ ਲੋਕੇ ਸਾਫ ਸੁਥਰੀ ਦੁਕਾਨ ਫੁੱਲਾਂ ਵਰਗਾ ਤਾਜ਼ਾ ਗੋਸ਼ਤ ਮناسب ਕੀਮਤਾਂ 100% ਦਲਾਲ ਭਲੇ ਲੋਕ ਤੇ ਚੰਗੀ ਸਰਵਿਸ ਚਿਕਨ ਲੈਮ ਬੀਫ ਫ੍ਰੀ ਰੇਂਜ ਚਿਕਨ ਆਰਗੈਨਿਕ ਚਿਕਨ ਹੱਡੀ ਵਾਲਾ ਗੋਸ਼ਤ ਹਰ ਕਿਸਮ ਦਾ ਬੋਨਲੈਸ ਗੁਰਦੇ ਕਲੇਜੀ ਬਟੇਰੇ ਤਾਜ਼ਾ ਮੱਛੀ ਦੇਸੀ ਮੁਰਗੀ ਬਲੈਤੀ ਕੁੱਕੜ ਸਿਰੀ ਪਾਏ ਬਸ ਬੰਦਾ ਲਿਆਏ ਪਕਾਏ ਤੇ ਖਾਏ ਮਹਿਮਾਨਾਂ ਨੂੰ ਬੁਲਾਏ ਤੇ ਸਵਾਬ ਕਮਾਏ
2: ਬਸ ਤੇ ਫਿਰ ਹੁਣ ਮੈਂ ਆਪਣੇ ਅਮੀ ਅਬੂ ਤੇ ਭੈਣ ਭਰਾਵਾਂ ਨੂੰ ਬੁਲਾ ਲੈਣੀ ਆ
1: ਮੈਂ ਮਹਿਮਾਨਾਂ ਦਾ ਕਿਹਾ ਸੀ
2: ਕੀ ਕਿਹਾ ਜੇ ਫਿਰ ਆਖਿਓ
1: ਜੀ ਕੁਝ ਨਹੀਂ ਬਚਾਈਆਂ ਮੇਰੇ ਆ ਮੌਲਾ
3: ਇਹ ਦੋ ਤੋ ਐਸੇ ਹੀ ਲਗੇ ਰਹਿਣਗੇ ਆਪ ਜਾਈਏ ਹਾਜੀ ਸਵਤ ਮੀਟ ਐਂਡ ਚਿਕਨ ਇਨਸਾਈਡ ਖਾਦਿਮ ਸੁਪਰ ਸੇਫ 1 ਬਲੈਕ ਰੋਡ ਬਰਕਵੀ ਹਰਿਸਫੀਲਡ ਮੰਡੇ ਟੂ ਸੈਟਰਡੇ 9 ਟੂ 7 ਐਂਡ ਸੰਡੇ 10 ਟੂ 6 HMC ਅਪਰੂਵਡ 100% ਹਲਾਲ ਟੈਲੀਫੋਨ 01484456257 ਦੈਟਸ 01484456257
4: I'd been tasked to get to the naked truth about successful local advertising.
5: Are you peeping, Tom?
4: Sadly, it wasn't in there. So I pulled out my pencil to draw my own conclusions. It was broken. Yes, it was pointless. Then it hit me. Advertising on this local radio station's the answer. It's low cost, effective, and memorable.
6: To advertise here on Radio Sangam, click on radiosangam.co.uk, then advertising.
5: Come up and see me sometime.
4: Case closed.

0: ਇਹ ਤੇ ਬੱਚਿਆਂ ਦੇ ਖੇਡਣ ਦੀਆਂ ਚੀਜ਼ਾਂ ਨੇ ਇਹ ਵੀ ਤਾਂ ਜੇ ਬੱਚੇ ਹੀ ਆ
1: ਕਾਕਾ ਐਨੇ ਪਿਆਰੇ ਰਿਸ਼ਤਿਆਂ ਦੀ ਨਹੀਂ ਬਦਮਾਸ਼ੀ ਤੇ ਨਹੀਂ ਧਰੀਦੀ ਜੇ ਐਨੀ ਜ਼ਰੂਰਤ ਰੱਖਦਾ ਨਾ ਪਿਆਰ ਵੀ ਕਰਦਾ ਇਹਨੂੰ ਤਾਂ ਪਰਿਵਾਰ ਦੇ ਕਿਸੇ ਵੱਡੇ ਮੈਂਬਰ ਨੂੰ ਕੱਲ੍ਹ ਡੋਲੀ 'ਚ ਪਾ ਕੇ ਲੈ ਜਾਈ ਸਾਨੂੰ ਕੀ ਇਤਰਾਜ਼ ਹੋ ਸਕਦਾ

ਲਓ ਜੀ ਅਸੀਂ ਤਾਂ ਬੂਹੇ ਬਾਰੀਆਂ ਟੱਪ ਕੇ ਤੁਹਾਡੀ ਖਿਦਮਤ ਦੇ ਵਿੱਚ ਸ਼ਾਮਿਲ ਹੋ ਗਏ ਹਾਂ ਹਾਜ਼ਰ ਹੋ ਗਏ ਹਾਂ ਅਤੇ ਤੁਸੀਂ ਵੀ ਝਟਫਟ ਰਿਸੀਵਰ ਉਠਾ ਲਓ ਅਤੇ ਨੰਬਰ ਮਿਲਾ ਲਵੋ 01484817705 ਅਤੇ ਜੇ ਟੈਕਸਟ ਮੈਸੇਜ ਦੇ ਜ਼ਰੀਏ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ ਉਹਦੇ ਲਈ ਨੰਬਰ ਰਹੇਗਾ 07442021055 ਤੁਹਾਡੇ ਪ੍ਰੋਗਰਾਮ ਦੇ ਵਿੱਚ ਮੌਜੂਦਗੀ ਜਿਹੜੀ ਹੈ ਸਾਡੇ ਹੌਸਲਿਆਂ ਨੂੰ ਬੁਲੰਦ ਕਰਦੀ ਹੈ ਅਤੇ ਫਿਰ ਅਸੀਂ ਸੋਹਣੇ ਤੋਂ ਸੋਹਣਾ ਪ੍ਰੋਗਰਾਮ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰਦੇ ਹਾਂ ਕਿਉਂਕਿ ਫਿਰ ਸਾਡੇ ਵਿੱਚ ਬਹੁਤ ਹੀ ਜੋਸ਼ ਖਰੋਸ਼ ਦਾ ਜਲਵਾ ਪੈਦਾ ਹੋ ਜਾਂਦਾ ਹੈ।

0: हाँ जी नूर जहां की आवाज़ के सुनिया तुम आ जा तेनों अखियां अड़ूदियाँ साहिर जो मौसम भी अच्छा हो दिल का मौसम भी खिलिया हो कलिया तरह गुलाब तरह महकता हो जाहिर जाहिर अपने सजना मित्रां यार प्यार यादा जरूर आदि ने और अक्सर अगर किसी का इंतजार होवे तो अखा जड़िया दरवाजे पर लगिया ही रहा ने लेकिन इंसान इंतजार दड़िया बड़िया ही लंबिया हो जाएं ने तो इस वास्ते किसी ने इंतजार ना कराया करो जोड़ा टाइम दो उस टाइम के उत्ते पहुँच जाया करो ताकि इंसान का जोश वलोला और जज्बात जड़े ने उस फिर ठंडे पैने शुरू हो जाते हैं जो तुम लेट हो जाते हो टाइम पर पहुँचो तो अपने वक्त अच्छी तरह न गुजारो। अच्छा जी दाल के बारे के गल कर रहे थे असी कि मूंगी के दाल तो बाद आ जाता अरहर की दाल ये दाल जी है यदा मिजाज जरा खुश्क हो सर्द ठंडा वा तो खुश्क है और ये दाल जी है ना बड़ी देर के नाल हजम होंगी है और ये कबज़ भी पैदा होंगी यानी कॉन्स्टिपेशन भी हो जाती है लेकिन ये यदा फायदा भी यह है कि बलगम रेशा जड़ा होंदा वा तो खून का जड़ा फसाद होंदा यानी कि खून दे विच जड़ी कोई कोई इन्फेक्शन वगैरह हो जाता वा उन्हों दूर कर देंदी है और गर्म जिन्हां लोकां दा जिन्हां दा गर्म मिजाज है जिन्हां नूं गर्म चीज़ां सूट नहीं करदियां उन्हां वास्ते यह अच्छी नहीं है। अगर तुहानू कोई पेशाब की रुकावट का मसला है तो ये जिहड़ी दाल है ये इस मसले को हल करने दे विच बड़ी ज़्यादा मदद करती है और सुनने की कुवत जिहड़ी आ उहनू भी बहुत फायदा होंदा जे तुहाडी सुनने की सलाहियत जिहड़ी आ घट हो रही है तो तुसी अरहर की दाल बना के जरूर खाओ ये बहुत ज़्यादा फायदे ने। उस तो बाद आ जाती है चने की दाल। अरहर की दाल नाल तो मेरे ख्याल दे विच ज़्यादातर लोग नहीं जानते अरहर की दाल नूं लेकिन चने की दाल एक ऐसी दाल है जिन्हों सारे जानते हैं यदा टेस्ट भी बहुत अच्छा होंदा और यदा इन्ना प्यार है इन्ना खलूस है और इन्नी मुखलिस दाल है कि जिहड़ी दाल दे नाल भी मिलाओ उहदे नाल ही मिलके बड़ी खुश होंदी है। किसी दाल दे नाल भी इनू मिला दवो तो उहदे नाल अपना साथ बना लैंदी है और टेस्ट दे विच इजाफा कर दिंदी है। चने की दाल जी है ना ये साढ़े खून को साफ करती है सानू भुख बहुत ज़्यादा लाती है और कहते हैं कि रात को चने की दाल को दूध के विच पियो दियो सुबह इनू कुट के ते दे विच शहद मिला लो तो फिर इनू तुसी खाओ। कमज़ोर मेदे वालियां वास्ते जिहड़ी है ये दाल बहुत अच्छी नहीं है मेदे वास्ते जिन्हां दा मेदा ठीक ठाक है तुसी यंग हो तो फिर तुसी चने की दाल जिहड़ी है वो जरूर खाओ। रात नूं दुध दे विच पियो के सवेर नूं इहनूं जरा कुट के ग्राइंडर च पा लो फिर इहदे विच तुसी जिहड़ा वा शहद मिक्स करो तो फिर यह खाओ और यकीनन इह तुहानूं बहुत ज़्यादा ताकत देगी। माश की दाल जी है ये मूंगी की दाल की भैन ही लगती है मैनू हो सकता है वड्डी भैन होवे उहदी क्योंकि इहदी शेप जी है बिल्कुल मूंगी की दाल की तरह होंदी है लेकिन इहदा रंग जिहड़ा वा ना वह सफेद हुंदा वा मूंगी की दाल का रंग पीला हुंदा वा और मां की दाल का पंजाबी जिहनू कहिंदे आ मां की दाल और उर्दू दे विच कहिंदे आ माश की दाल और ये जिहड़ी है गर्म हुंदी है और ये भी कबज़ करती है और जिहड़े लोग आई मीन जिन्हां दा वेट ज़्यादा वा जिन्हां नूं खांसी आ और जिन्हां नूं दमा वा साह दी तकलीफ आ जिन्हां नूं उहनां मरीज़ां वास्ते ये दाल जिहड़ी आ नुकसानदेह आ ठीक है। जिगर ते बदहजमी ते पेट दे जिहड़े अमराज आ उहनां नूं नुकसान पहुँचाउंदी आ और जद जे तुसी मां दी दाल माश दी दाल बनाओ ते तुसी इहदे विच हिंग ते सुंड या अदरक दा इस्तेमाल बहुत करो। साडे घरां च मां दी दाल बहुत ज़्यादा बनती है माश दी दाल भुन के भी बनाई जाती है और पतली पतली भी बनाई जाती है भुन के जदों बनाओ तुसी ते फिर इहदे विच अदरक ते लसन दा जिहड़ा वा ना उह ज़्यादा इस्तेमाल करो और थोड़ी जी इहदे विच हिंग भी मिक्स कर लिया करो या फिर तुसी इंज करो कि इहदे विच थोड़ी जी सुंड पा लिया करो ठीक है। सुंड च कहिंदे आ ड्राई जिंजर नूं और इह फिर उहदी तसीर नूं चेंज कर दिंदी है। मसूर की दाल जी है इस तो पहले भी मैं जिक्र किया मसर साबत भी पकाई दे है। मसूर की दाल जी साबत होंगी है गोल गोल होंगी है इनू कहें मसर और रंग यदा होंगे ब्राउन ठीक है साबत मसर दी तासीर बिल्कुल ठंडी हुंदी है गर्मियां दे विच मसर बहुत ज्यादा पकाए जांदे है पाकिस्तान और इंडिया दे विच और नाल चावल उबाले जांदे है और मसरां दी जेड़ी है ओ बिरयानी भी बनाई जांदी है और यकीनन बहुत अच्छा टेस्ट हुंदा है और छिलके दे नाल पकाई जावे है ते इदी तासीर जेड़ी है गर्म रहंदी है और जे छिलका उतार के इनू पकाया जाए यानी जेड़ी ऑरेंज कलर दी दाल हुंदी है छिलका उत्ते उतरिया हुंदा वा उनू कहंदे है मसूर की दाल ओदे उत्तों छिलका उतरिया हुंदा ते ओदे विच ओदी तासीर जेड़ी है थोड़ी ठंडी हो जांदी है ਇਹ ਬਲਗਮ ਦੇ ਵਿੱਚ ਯਾਨੀ ਰੇਸ਼ਾ ਜੇ ਤੁਹਾਡੀ ਛਾਤੀ ਦੇ ਵਿੱਚ ਜੰਮਿਆ ਹੋਇਆ ਵਾ ਤੇ ਉਹਨੂੰ ਦੂਰ ਕਰਦੀ ਹੈ ਔਰ ਫੇਫੜਿਆਂ ਦੇ ਅਮਰਾਜ਼ ਚ ਜਿਹੜੇ ਲੋਕ ਮੁਬਤਲਾ ਨੇ ਉਹਨਾਂ ਨੂੰ ਇਹ ਪਤਲਾ ਜਿਹਾ ਸੂਪ ਬਣਾ ਕੇ ਦਿੱਤਾ ਜਾਏ ਤੇ ਇਹ ਉਹਨਾਂ ਵਾਸਤੇ ਬਹੁਤ ਫਾਇਦੇਮੰਦ ਹੈ ਔਰ ਅਗਰ ਤੁਸੀਂ ਦਾਲ ਨੂੰ ਰੋਟੀ ਦੇ ਨਾਲ ਪਸੰਦ ਨਹੀਂ ਕਰਦੇ ਹੋ ਖਾਣਾ ਤੇ ਤੁਸੀਂ ਜਿਹੜਾ ਵਾ ਦਾਲਾਂ ਦਾ ਸੂਪ ਬਣਾ ਲਿਆ ਕਰੋ ਮਿਸਾਲ ਦੇ ਤੌਰ ਤੇ ਮਸੂਰ ਦੀ ਦਾਲ ਲੈ ਲਵੋ ਤੁਹਾਨੂੰ ਅੱਛੀ ਲੱਗਦੀ ਹੋਵੇ ਤੇ ਮੂੰਗੀ ਮਸੂਰ ਦੀ ਦਾਲ ਦਾ ਤੁਸੀਂ ਬਣਾ ਸਕਦੇ ਹੋ ਵਿੱਚ ਤੁਸੀਂ ਇਹਦੇ ਮਿਕਸ ਵੈਜੀਟੇਬਲ ਸ਼ਾਮਿਲ ਕਰ ਸਕਦੇ ਹੋ ਬੜਾ ਹੀ ਆਸਾਨ ਕੰਮ ਹੈ ਕਿ ਪਾਣੀ ਦੇ ਵਿੱਚ ਥੋੜ੍ਹੀ ਜਿਹੀ ਮਸੂਰ ਦੀ ਦਾਲ ਇੱਕ ਪਿਆਲੀ ਲੈ ਲਵੋ ਆਰਾਮ ਦੇ ਨਾਲ ਜਿਸ ਤਰ੍ਹਾਂ ਅਸੀਂ ਘਰ 'ਚ ਦਾਲ ਪਕਾਈ ਦੀ ਹੈ ਉਹਦੇ ਵਿੱਚ ਮਿਰਚਾਂ ਲੂਣ ਜਿਹੜਾ ਮਿਰਚਾਂ ਥੋੜ੍ਹੀਆਂ ਰੱਖੋ ਨਾ ਪਾਓ ਜੇ ਦਿਲ ਨਹੀਂ ਕਰਦਾ ਤਾਂ ਤੁਸੀਂ ਇਹਦੇ 'ਚ ਥੋੜ੍ਹੀ ਕਾਲੀ ਮਿਰਚ ਪਾ ਕੇ ਇਹਨੂੰ ਅੱਛੀ ਤਰ੍ਹਾਂ ਦੇ ਨਾਲ ਪਕਾ ਲਵੋ ਔਰ ਫਿਰ ਉਸ ਤੋਂ ਬਾਅਦ ਇਹਨੂੰ ਤੁਸੀਂ ਗਰਾਇੰਡ ਕਰ ਲਵੋ ਸਬਜ਼ੀਆਂ ਨੂੰ ਜਿਹੜਾ ਵਾ ਥੋੜ੍ਹਾ ਜਿਹਾ ਤੇਲ ਲੈ ਕੇ ਸਾਰੀਆਂ ਸਬਜ਼ੀਆਂ ਨੂੰ ਜਿਹੜਾ ਵਾ ਉਹਦੇ 'ਚ ਸੌਤੇ ਕਰ ਲੈਣਾ ਵਾ ਤੇਲ ਦੇ ਵਿੱਚ ਮਤਲਬ ਕਿ ਨਰਮ ਹੋ ਜਾਣਾ ਉਹ ਬਾਅਦ ਦੇ ਵਿੱਚ ਇਸ ਸੂਪ ਦੇ ਵਿੱਚ ਸ਼ਾਮਿਲ ਕਰਕੇ 2 ਤੋਂ 4 ਮਿੰਟ ਤੱਕ ਇਹਨੂੰ ਪਕਾਓ ਅਤੇ ਬੜਾ ਹੀ ਸੋਹਣਾ ਤੁਹਾਡਾ ਸੂਪ ਤਿਆਰ ਹੋ ਜਾਂਦਾ ਬਰੀਕ ਬਰੀਕ ਲਸਣ ਮਾਫ਼ ਕਰੋ ਬਰੀਕ ਬਰੀਕ ਧਨੀਆ ਜਿਹੜਾ ਵਾ ਉਹ ਕੱਟ ਕੇ ਇਹਨੂੰ ਪਾਓ ਥੋੜ੍ਹਾ ਜਿਹਾ ਗਰਮ ਮਸਾਲੇ ਦਿਓ ਔਰ ਫਿਰ ਇਹਨੂੰ ਤੁਸੀਂ ਪੀਓ ਬਹੁਤ ਹੀ ਮਜ਼ੇਦਾਰ ਲੱਗਦਾ ਹੈ ਔਰ ਅਗਰ ਚਾਹੋ ਅਗਰ ਇਨਸਾਨ ਬਿਮਾਰ ਹੋ ਜਾਵੇ ਤਾਂ ਫਿਰ ਮੂੰਗੀ ਦੀ ਦਾਲ ਦਾ ਅਗਰ ਦਾਲ ਪਕਾਉਣਾ ਪਸੰਦ ਨਹੀਂ ਕਰਦੇ ਤੁਸੀਂ ਤਾਂ ਫਿਰ ਮੂੰਗੀ ਦੀ ਦਾਲ ਦਾ ਸੂਪ ਬਣਾ ਲਓ ਜੇ ਖਿਚੜੀ ਪਸੰਦ ਨਹੀਂ ਹੈ ਨਾ ਤੁਹਾਨੂੰ ਫਿਰ ਤੁਸੀਂ ਇੰਝ ਕਰੋ ਕਿ ਮੂੰਗੀ ਦੀ ਦਾਲ ਨੂੰ ਵੀ ਲੈ ਕੇ ਇੱਕ ਪਿਆਲੀ ਮੂੰਗੀ ਦੀ ਦਾਲ ਛੋਟੀ ਲੈ ਲਵੋ ਉਹਦੇ ਵਿੱਚ ਪਾਣ ਦਿਓ 3 ਜਾਂ 4 ਪਿਆਲੀਆਂ ਪਾਣੀ ਦੀਆਂ ਪਾ ਕੇ ਉਹਦੇ ਵਿੱਚ ਅਦਰਕ ਲਸਣ ਦਾ ਪੇਸਟ ਪਾ ਦਿਓ ਔਰ ਉਹਦੇ ਵਿੱਚ ਹਲਕੀਆਂ ਕਾਲੀ ਮਿਰਚ ਪਾ ਦਿਓ ਨਮਕ ਪਾ ਦਿਓ ਥੋੜ੍ਹਾ ਜਿਹਾ ਜ਼ੀਰਾ ਪਾਊਡਰ ਪਾ ਦਿਓ ਇਹ ਪਾ ਕੇ ਥੋੜ੍ਹੀ ਹਲਦੀ ਪਾ ਕੇ ਉਹਨੂੰ ਪੱਕਣ ਦਿਓ ਜਦੋਂ ਮੂੰਗੀ ਦੀ ਦਾਲ ਅੱਛੀ ਤਰ੍ਹਾਂ ਦੇ ਨਾਲ ਗਲ ਜਾਵੇ ਔਰ ਉਹਨੂੰ ਫਿਰ ਉਸ ਤਰ੍ਹਾਂ ਕਰੋ ਗੈਸ ਨੂੰ ਬੰਦ ਕਰ ਦਿਓ ਅਤੇ ਔਰ ਬਲੈਂਡਰ ਦੇ ਨਾਲ ਇਹਨੂੰ ਅੱਛੀ ਤਰ੍ਹਾਂ ਨਾਲ ਬਲੈਂਡ ਕਰ ਲਵੋ ਉਸ ਤੋਂ ਬਾਅਦ ਅਗਰ ਤੁਸੀਂ ਪਸੰਦ ਕਰੋ ਤਾਂ ਤੁਸੀਂ ਇਹਨੂੰ ਤੜਕਾ ਵੀ ਲਾ ਸਕਦੇ ਹੋ ਔਰ ਜ਼ਿਆਦਾ ਅੱਛੀ ਲੱਗੇਗੀ ਲੇਕਿਨ ਅਗਰ ਤੁਸੀਂ ਬਿਮਾਰੀ ਦੀ ਹਾਲਤ ਦੇ ਵਿੱਚ ਇਹ ਕਰ ਰਹੇ ਹੋ ਤਾਂ ਤੜਕਾ ਨਾ ਲਾਓ ਤੁਸੀਂ ਠੀਕ ਹੈ ਫਿਰ ਤੁਸੀਂ ਇਹਨੂੰ ਸੂਪ ਮਿਰਚਾਂ ਪਾ ਕੇ ਅਗਰ ਇਹਦਾ ਜ਼ਿਆਦਾ ਟੇਸਟ ਤੁਸੀਂ ਕਰਨਾ ਚਾਹੁੰਦਾ ਵੀ ਕੀ ਅੱਛੀ ਨਹੀਂ ਲੱਗਦੀ ਤਾਂ ਤੁਸੀਂ ਥੋੜ੍ਹੀਆਂ ਜਿਹੀਆਂ ਹਰੀਆਂ ਮਿਰਚਾਂ ਬਰੀਕ ਬਰੀਕ ਕੱਟ ਕੇ ਇਹਦੇ 'ਚ ਸ਼ਾਮਿਲ ਕਰ ਲਓ ਅਤੇ ਫਿਰ ਮੂੰਗੀ ਦਾ ਮੂੰਗ ਦਾਲ ਦਾ ਤੁਸੀਂ ਜਿਹੜਾ ਵਾ ਸੂਪ ਬਣਾ ਕੇ ਇਹਨੂੰ ਪੀਓ ਯਕੀਨਨ ਬਹੁਤ ਮਜ਼ੇਦਾਰ ਲੱਗੇਗਾ ਔਰ ਤੁਹਾਡੀ ਭੁੱਖ ਵੀ ਜਿਹੜੀ ਆ ਉਹ ਵੀ ਖਤਮ ਹੋਏਗੀ ਔਰ ਫਿਰ ਇਹ ਹੈਲਦੀ ਵੀ ਬਹੁਤ ਹੈ ਨਾ ਦੱਸਦੇ ਹਾਂ ਤੁਹਾਨੂੰ ਕਿ 1 ਕੱਪ ਪੱਕੀ ਹੋਈ ਦਾਲ ਦੇ ਵਿੱਚ ਕਿਹੜੇ ਕਿਹੜੀਆਂ ਜਿਹੜੀਆਂ ਵਾ ਵਿਟਾਮਿਨਸ ਔਰ ਜਿਹੜੀ ਕਿਹੜੇ ਕਿਹੜੇ ਗਜ਼ਾਈ ਅਜਜ਼ਾ ਜਿਹੜੇ ਆ ਉਹ ਪਾਏ ਜਾਂਦੇ ਆ ਅੱਛਾ ਕੈਲੋਰੀਜ਼ ਜਿਹੜੀਆਂ ਨੇ 1 ਕੱਪ ਜਿਹੜੀ ਦਾਲ ਹੈ ਉਹਦੇ ਵਿੱਚ 230 ਜਿਹੜੇ ਆ ਉਹ ਕੈਲੋਰੀਜ਼ ਹੁੰਦੀਆਂ ਔਰ 1 ਕੱਪ ਅਸੀਂ ਬਣਾਈਏ ਅਤੇ ਪੂਰਾ ਖਾਨਦਾਨ ਸਾਡਾ ਜਿਹੜਾ ਘਰ ਦੇ ਲੋਕ ਆ ਬੈਠ ਕੇ ਸੂਪ ਨੂੰ ਆਸਾਨੀ ਦੇ ਨਾਲ ਪੀ ਸਕਦੇ ਆ ਪ੍ਰੋਟੀਨ ਇਹਦੇ 'ਚ 18 ਗ੍ਰਾਮ ਹੁੰਦੀ ਹੈ 18 ਗ੍ਰਾਮ ਫਾਈਬਰ ਜਿਹੜਾ ਵਾ ਉਹ 15 ਗ੍ਰਾਮ ਹੁੰਦਾ ਵਾ ਸ਼ੂਗਰ 3.5 ਗ੍ਰਾਮ ਹੁੰਦੀ ਹੈ ਚਿਕਨਾਈ 1 ਗ੍ਰਾਮ ਤੋਂ ਵੀ ਘੱਟ ਹੁੰਦੀ ਹੈ ਚਿਕਨਾਈ ਤਾਂ ਬਿਲਕੁਲ ਇਹਦੇ 'ਚ ਹੁੰਦੀ ਨਹੀਂ ਹੈ ਔਰ ਉਸ ਤੋਂ ਬਾਅਦ ਇਹ ਮੈਗਨੀਜ਼ਮ ਜਿਹੜਾ ਵਾ 1 ਮਿਲੀਗ੍ਰਾਮ ਹੁੰਦਾ ਆਇਰਨ 6.6 ਮਿਲੀਗ੍ਰਾਮ ਹੁੰਦਾ ਕਾਪਰ ਜਿਹੜਾ ਵਾ 0.5 ਮਿਲੀਗ੍ਰਾਮ ਹੁੰਦਾ ਪੋਟਾਸ਼ੀਅਮ ਜਿਹੜਾ ਵਾ 7300 ਹੁੰਦਾ ਵਾ ਮੈਗਨੇਸ਼ੀਅਮ 71 ਮਿਲੀਗ੍ਰਾਮ ਹੁੰਦਾ ਔਰ ਵਿਟਾਮਿਨ ਬੀ 6 0.4 ਮਿਲੀਗ੍ਰਾਮ ਹੁੰਦਾ ਜ਼ਿੰਕ 2.5 ਮਿਲੀਗ੍ਰਾਮ ਹੁੰਦਾ ਅਤੇ ਵਿਟਾਮਿਨ ਬੀ 5 ਜਿਹੜਾ ਵਾ 1.3 ਹੁੰਦਾ ਤੇ ਬੜਾ ਹਲਦੀ ਇਹ ਹੈਗਾ ਇਹਦਾ ਪਾ ਇਸ ਤੋਂ ਬਾਅਦ ਨਾ ਦਾਲਾਂ ਦਾ ਹਲੀਮ ਵੀ ਬਣਾਉਂਦੇ ਆ ਔਰ ਹਲੀਮ ਜਿਹੜਾ ਵਾ ਬਹੁਤ ਹੀ ਮਜ਼ੇਦਾਰ ਡਿਸ਼ ਹੈ ਇਹ ਬਹੁਤ ਜ਼ਿਆਦਾ ਟਾਈਮ ਲੈਂਦੀ ਹੈ ਔਰ ਇਹਦੇ ਵਿੱਚ ਯੂਜ਼ ਕਰ ਸਕਦੇ ਹਾਂ ਤੁਸੀਂ ਬੀਫ ਵੀ ਪਾ ਸਕਦੇ ਹਾਂ ਔਰ ਚਿਕਨ ਵਾਲਾ ਹਲੀਮ ਵੀ ਬਣਾ ਸਕਦੇ ਹਾਂ ਅਕਸਰ ਜਿਹੜਾ ਵਾ ਹਲੀਮ ਜਿਹੜਾ ਸਾਰੀਆਂ ਦਾਲਾਂ ਨੂੰ ਇਕੱਠਾ ਕਰਕੇ ਚਾਰੋਂ ਦਾਲਾਂ ਇਕੱਠੀਆਂ ਕੀਤੀਆਂ ਜਾਂਦੀਆਂ ਔਰ ਫਿਰ ਇਹਦੇ ਵਿੱਚ ਚਾਵਲ ਪਾਏ ਜਾਂਦੇ ਆ ਔਰ ਫਿਰ ਇਹਦੇ ਵਿੱਚ ਮਿਕਸ ਕੀਤੇ ਜਾਂਦੇ ਆ ਗੰਦਮ ਵੀਟ ਉਹ ਬਰੀਕ ਬਰੀਕ ਹੁੰਦੀ ਹੈ ਉਹਨੂੰ ਪਕਾ ਕੇ ਤਾਂ ਫਿਰ ਉਹ ਇਹਦੇ ਵਿੱਚ ਸ਼ਾਮਿਲ ਕੀਤੀ ਜਾਂਦੀ ਹੈ ਚਿਕਨ ਨੂੰ ਵੀ ਇਹਦੇ ਵਿੱਚ ਸ਼ਾਮਿਲ ਕੀਤਾ ਜਾਂਦਾ ਫਿਰ ਇਹਨੂੰ ਬੜੇ ਅੱਛੇ ਤਰੀਕੇ ਨਾਲ ਕੋਟ ਲਿਆ ਜਾਂਦਾ ਲੇਕਿਨ ਇਹਨੂੰ ਬਲੈਂਡ ਨਹੀਂ ਕਰਦੇ ਇਲੈਕਟ੍ਰਿਕ ਬਲੈਂਡਰ ਦੇ ਨਾਲ ਕਿਉਂਕਿ ਅਸੀਂ ਇਹਨਾਂ ਨੂੰ ਕੋਟਦੇ ਹਾਂ ਅਤੇ ਫਿਰ ਮੁਹੱਰਮ ਦੇ ਮਹੀਨੇ ਦੇ ਵਿੱਚ ਪਾਕਿਸਤਾਨ ਦੇ ਵਿੱਚ ਜਿਹੜਾ ਵਾ ਅਕਸਰ ਹਲੀਮ ਦੀਆਂ ਦੇਗਾਂ ਪੱਕਦੀਆਂ ਹੁੰਦੀਆਂ ਔਰ ਇਹਦੇ ਹਲੀਮ ਦੀ ਦੇਗ ਪਕਾਉਣ ਵਾਸਤੇ ਬਹੁਤ ਜ਼ਿਆਦਾ ਇਹਤਿਆਤ ਦੀ ਜ਼ਰੂਰਤ ਹੁੰਦੀ ਹੈ ਤਾਂ ਕਿ ਹਲੀਮ ਥੱਲੇ ਨਾ ਲੱਗ ਜਾਵੇ ਅਗਰ ਹਾਂਡੀ ਦੇ ਦੇਗ ਦੇ ਥੱਲੇ ਲੱਗ ਜਾਏ ਤਾਂ ਪੂਰੇ ਦਾ ਪੂਰਾ ਹਲੀਮ ਦਾ ਸਤਿਆਨਾਸ ਹੁੰਦਾ ਇਹਦੇ ਵਾਸਤੇ ਹਲੀਮ ਬਣਾਉਣ ਵਾਸਤੇ ਪਰਫੈਕਟ ਜਿਹੜਾ ਕੁੱਕ ਹੋਣਾ ਚਾਹੀਦਾ ਜਿਹਨੂੰ ਕਿ ਬਹੁਤ ਜ਼ਿਆਦਾ ਹਲੀਮ ਬਣਾਉਣ ਦਾ ਤਜਰਬਾ ਹੋਵੇ ਆਪਣੇ ਘਰਾਂ ਦੇ ਵਿੱਚ ਵੀ ਅਸੀਂ ਇਕੱਲੀ ਚਨੇ ਦੀ ਦਾਲ ਅਤੇ ਚਿਕਨ ਦਾ ਹਲੀਮ ਬਣਾ ਸਕਦੇ ਹਾਂ ਔਰ ਇਹ ਬਹੁਤ ਸਿੰਪਲ ਜਿਹਾ ਵਾ ਜਿਹੜਾ ਤੁਸੀਂ ਚਿਕਨ ਦਾ ਇਹਦਾ ਬਣਾਓ ਜਦੋਂ ਤੁਸੀਂ ਸਾਰੀਆਂ ਦਾਲਾਂ ਦਾ ਹਲੀਮ ਬਣਾਉਣਾ ਹੈ ਅਤੇ ਚਾਰੋਂ ਦਾਲਾਂ ਤੁਸੀਂ ਸ਼ਾਮਿਲ ਕਰਨੀਆਂ ਇਹਦੇ 'ਚ ਥੋੜ੍ਹੇ ਚਾਵਲ ਸ਼ਾਮਿਲ ਕਰਨੇ ਆ ਤੁਸੀਂ ਔਰ ਫਿਰ ਇਹਦੇ 'ਚ ਗੰਦਮ ਜਿਹੜਾ ਵਾ ਉਹਦਾ ਇਸਤੇਮਾਲ ਹੁੰਦਾ ਚਾਵਲਾਂ ਨੂੰ ਗੰਦਮ ਨੂੰ ਸਾਰੀਆਂ ਚੀਜ਼ਾਂ ਨੂੰ ਭਿਓ ਕੇ ਇਹਨਾਂ ਨੂੰ ਅਲੱਗ ਬਣਾਇਆ ਜਾਂਦਾ ਹੈ ਪਕਾਇਆ ਜਾਂਦਾ ਹੈ ਤਾਂ ਕਿ ਜਦੋਂ ਇਹ ਅੱਛੀ ਤਰ੍ਹਾਂ ਦੇ ਨਾਲ ਗਲ ਜਾਣ ਉਸ ਤੋਂ ਬਾਅਦ ਫਿਰ ਕੀ ਕੀਤਾ ਜਾਂਦਾ ਕਿ ਚਿਕਨ ਨੂੰ ਜਿਹੜਾ ਵਾ ਮਸਾਲੇ ਦੇ ਵਿੱਚ ਭੁੰਨਿਆ ਜਾਂਦਾ ਜਿਸ ਤਰ੍ਹਾਂ ਅਸੀਂ ਆਮ ਚਿਕਨ ਬਣਾਉਂਦੇ ਹਾਂ ਤਾਂ ਤੁਸੀਂ ਇਹਦੇ ਵਿੱਚ ਤੁਸੀਂ ਲੈ ਸਕਦੇ ਹੋ ਬੋਨਲੈਸ ਚਿਕਨ ਆਪਣੀ ਆਸਾਨੀ ਵਾਸਤੇ ਬੋਨਲੈਸ ਚਿਕਨ ਲੈ ਲਵੋ ਉਹਨੂੰ ਅੱਛੀ ਤਰ੍ਹਾਂ ਨਾਲ ਜਿਸ ਤਰ੍ਹਾਂ ਅਸੀਂ ਆਪਣਾ ਸਾਲਣ ਬਣਾਉਂਦੇ ਹਾਂ ਉਹਦੇ ਵਿੱਚ ਉਹ ਬਣਾ ਲਵੋ ਔਰ ਹਲੀਮ ਦਾ ਮਸਾਲਾ ਇਹਦੇ ਵਿੱਚ ਜ਼ਰੂਰ ਸ਼ਾਮਿਲ ਕਰੋ ਬਹੁਤ ਅੱਛੀ ਖੁਸ਼ਬੂ ਦਿੰਦਾ ਔਰ ਬਹੁਤ ਅੱਛਾ ਟੇਸਟ ਦਿੰਦਾ ਜਦੋਂ ਚਿਕਨ ਦਾ ਮਸਾਲਾ ਬਣ ਗਿਆ ਉਹਦੇ ਚਿਕਨ ਨੂੰ ਵੀ ਸ਼ਾਮਿਲ ਕਰੋ ਔਰ ਫਿਰ ਉਹਨੂੰ ਅੱਛੀ ਤਰ੍ਹਾਂ ਨਾਲ ਪਕਾਓ ਤਾਂ ਕਿ ਉਹ ਗਲ ਜਾ ਜਦੋਂ ਉਹ ਅੱਛੀ ਤਰ੍ਹਾਂ ਨਾਲ ਗਲ ਜਾਵੇ ਫਿਰ ਤੁਸੀਂ ਕੀ ਕਰਨਾ ਵਾ ਡੋਈ ਕੋਈ ਵੁਡਨ ਸਪੂਨ ਲੈ ਕੇ ਜਾਂ ਜਿਸ ਤਰ੍ਹਾਂ ਮਧਾਣੀ ਹੁੰਦੀ ਹੈ ਨਾ ਉਹਨੂੰ ਪੰਜਾਬੀ 'ਚ ਕਹਿੰਦੇ ਆ ਮਧਣਾ ਆਪਣੇ ਪਿੰਡਿਆ ਥਾਵਾਂ ਦੇ ਵਿੱਚ ਉਹਦੇ ਨਾਲ ਸਾਗ ਨੂੰ ਕੁੱਟਿਆ ਜਾਂਦਾ ਸੀ ਮਾਫ਼ ਕਰਿਓ ਲੇਕਿਨ ਅੱਜ ਕੱਲ੍ਹ ਤਾਂ ਬਲੈਂਡਰ ਦੇ ਨਾਲ ਹੀ ਉਹ ਮਸ਼ੀਨਾਂ ਦੇ ਨਾਲ ਹੀ ਜਿਹੜਾ ਵਾ ਉਹਨੂੰ ਕੋਟ ਲੈਂਦੇ ਆ ਲੇਕਿਨ ਅਕਸਰ ਅਸਲੀ ਸਾਗ ਜਿਹੜਾ ਬਣਦਾ ਸੀ ਮਿੱਟੀ ਦੀ ਹਾਂਡੀ ਦੇ ਵਿੱਚ ਉਹਦੇ ਵਿੱਚ ਉਹ ਸਾਗ ਨੂੰ ਮਦਰੇ ਦੇ ਨਾਲ ਜਿਹੜਾ ਵਾ ਉਹ ਕੁੱਟਿਆ ਜਾਂਦਾ ਸੀ ਮਦਰੇ ਬੰਦਰਾ ਇੱਕ ਲੱਕੜੀ ਦੀ ਚੀਜ਼ ਬਣੀ ਹੁੰਦੀ ਔਰ ਉਹਦੇ ਐਂਡ ਦੇ ਉੱਤੇ ਗੋਲ ਜਿਹਾ ਜਿਹੜਾ ਵਾ ਨਾ ਬਣਿਆ ਹੁੰਦਾ ਵਾ ਤਾਂ ਕਿ ਉਹਦੇ ਨਾਲ ਚੀਜ਼ ਨੂੰ ਮਦਰਾ ਇਸ ਵਾਸਤੇ ਕਹਿੰਦੇ ਆ ਕਿ ਚੀਜ਼ ਨੂੰ ਪ੍ਰੈਸ ਜਿਹੜਾ ਵਾ ਉਹ ਕੁੱਟਿਆ ਜਾਵੇ ਉਹਦੇ ਨਾਲ ਸਾਗ ਨੂੰ ਕੁੱਟਦੇ ਸੀ ਇਸੇ ਤਰ੍ਹਾਂ ਹਲੀਮ ਨੂੰ ਵੀ ਅੱਜ ਕੱਲ੍ਹ ਜਦੋਂ ਹਲੀਮ ਦੇਗਾਂ ਦੇ ਵਿੱਚ ਬਣਦਾ ਵਾ ਤਾਂ ਉਹਨੂੰ ਮਦਨੇ ਦੇ ਨਾਲ ਕੁੱਟਿਆ ਜਾਂਦਾ ਵਾ ਤਾਂ ਕਿ ਉਹਦਾ ਫਾਇਦਾ ਇਹ ਹੁੰਦਾ ਕਿ ਜਿਹੜਾ ਅਸੀਂ ਚਿਕਨ ਬਣਾਇਆ ਹੁੰਦਾ ਵਾ ਉਹ ਬਿਲਕੁਲ ਉਹਦੇ ਰੇਸ਼ੇ ਰੇਸ਼ੇ ਹੋ ਜਾਂਦੇ ਆ ਔਰ ਫਿਰ ਜਿਹੜੇ ਚਾਵਲ ਅਸੀਂ ਇਸਤੇਮਾਲ ਕੀਤੇ ਹੁੰਦੇ ਜਾਂ ਗੰਦਮ ਇਸਤੇਮਾਲ ਕੀਤੀ ਹੁੰਦੀ ਹੈ ਉਹ ਜਿਹੜੀ ਹੈ ਇਹਨੂੰ ਹਲੀਮ ਨੂੰ ਰੇਸ਼ੇਦਾਰ ਬਣਾਉਂਦੀ ਹੈ ਯਾਨੀ ਕਿ ਇਹਦੇ ਵਿੱਚ ਉਹ ਜਿਹੜੇ ਆ ਬਹੁਤ ਜ਼ਿਆਦਾ ਨਾਈਸ ਟੇਸਟ ਦਿੰਦੀ ਆ ਔਰ ਇਹਦੇ 'ਚ ਤਾਰ ਪੈਦਾ ਕਰਦੀ ਹੈ ਹਲੀਮ ਜਿਹੜਾ ਵਾ ਨਾ ਆਮ ਦਾਲਾਂ ਤਰ੍ਹਾਂ ਨਹੀਂ ਹੁੰਦਾ ਇਹ ਡਿਫਰੈਂਟ ਹੁੰਦਾ ਵਾ ਔਰ ਇਹ ਬਹੁਤ ਹੀ ਮਜ਼ੇਦਾਰ ਹੁੰਦਾ ਵਾ ਅਕਸਰ ਮੁਹਰਮੁਲ ਹਰਾਮ ਦੇ ਮਹੀਨੇ ਦੇ ਵਿੱਚ ਇਹਦੀਆਂ ਦੇਗਾਂ ਪਕਾਈਆਂ ਜਾਂਦੀਆਂ ਨੇ ਔਰ ਫਿਰ ਇੰਨਾ ਅੱਛਾ ਹੁੰਦਾ ਕਿ ਗਰਮ ਗਰਮ ਨਾਨ ਲੈ ਕੇ ਉਹਦੇ ਉੱਪਰ ਪਾ ਕੇ ਹਲੀਮ ਜਿਹੜਾ ਨਾ ਸਾਰਿਆਂ ਨੂੰ ਤਕਸੀਮ ਕੀਤਾ ਜਾਂਦਾ ਔਰ ਇਹਦਾ ਅਲੱਗ ਹੀ ਟੇਸਟ ਹੁੰਦਾ ਅਗਰ ਤੁਸੀਂ ਉਸ ਤਰ੍ਹਾਂ ਵੀ ਹਲੀਮ ਨੂੰ ਨਾ ਬਗੈਰ ਰੋਟੀ ਦੇ ਬਗੈਰ ਚਾਵਲਾਂ 'ਤੇ ਖਾਇਆ ਜਾਂਦਾ ਹੈ ਔਰ ਇਹਦੇ ਉੱਤੇ ਅਗਰ ਲੈਮਨ ਜੂਸ ਥੋੜ੍ਹਾ ਨਿਚੋੜ ਲਵੋ ਤੁਸੀਂ ਤਾਂ ਬਹੁਤ ਓਏ ਹੋਏ ਹੋਏ ਮੇਰੇ ਸੁਣ ਕੇ ਮੇਰੇ ਤਾਂ ਮੂੰਹ 'ਚ ਪਾਣੀ ਆਉਣ ਲੱਗ ਗਿਆ ਜੀ ਹਲੀਮ ਜਿਹੜਾ ਵਾ ਬਹੁਤ ਹੀ ਮਜ਼ੇਦਾਰ ਹੁੰਦਾ ਮੈਂ ਤੁਹਾਨੂੰ ਹਲੀਮ ਦੀ ਪ੍ਰੋਪਰ ਰੈਸਪੀ ਦਊਂਗੀ ਔਰ ਤੁਸੀਂ ਜ਼ਰੂਰ ਬਣਾਉਣਾ ਔਰ ਦੇਖਿਓ ਕਿੰਨਾ ਮਜ਼ੇਦਾਰ ਬਣੇਗਾ ਕਿਉਂਕਿ ਅਕਸਰ ਜਿਹੜਾ ਵਾ ਬੱਚੇ ਜਿਹੜੇ ਦਾਲ ਨੂੰ ਨਾ ਲਵੋ ਅਤੇ ਜ਼ਰਾ ਮੂੰਹ 'ਚ ਸਿਰ ਚੜਾਉਣ ਲੱਗਦੇ ਆ ਕਿ ਲਓ ਜੀ ਗਰੀਬਾਂ ਦਾ ਖਾਣਾ ਅਸੀਂ ਦਾਲ ਖਾਣੀ ਨਹੀਂ ਹੈ ਲੇਕਿਨ ਸਾਨੂੰ ਚਾਹੀਦਾ ਅਸੀਂ ਸ਼ੁਰੂ ਤੋਂ ਹੀ ਬੱਚਿਆਂ ਨੂੰ ਹਰ ਚੀਜ਼ ਦਾ ਟੇਸਟ ਦੇਈਏ ਜਦੋਂ ਬੱਚਾ ਖਾਣਾ ਸ਼ੁਰੂ ਹੋ ਜਾਵੇ ਅਤੇ ਉਹਨੂੰ ਘਰ ਦੇ ਖਾਣੇ ਬਣਾ ਕੇ ਖਿਲਾਓ ਜਿਸ ਤਰ੍ਹਾਂ ਕਿ ਦਾਲਾਂ ਵਾ ਸਬਜ਼ੀਆਂ ਵਾ ਇਹਨਾਂ ਨੂੰ ਤੁਸੀਂ ਮੈਸ਼ ਕਰਕੇ ਬੱਚੇ ਨੂੰ ਦੇ ਸਕਦੇ ਹੋ ਸਬਜ਼ੀਆਂ ਸਬਜ਼ੀਆਂ ਦਾ ਸੂਪ ਬਣਾ ਕੇ ਬੱਚੇ ਨੂੰ ਦੇ ਸਕਦੇ ਹੋ ਦਾਲਾਂ ਦਾ ਸੂਪ ਬਣਾ ਕੇ ਦੇ ਸਕਦੇ ਹੋ ਦਲੀਆ ਬਣਾ ਕੇ ਦੇ ਸਕਦੇ ਹੋ ਚਾਵਲ ਪਕਾ ਕੇ ਉਹਨਾਂ ਨੂੰ ਅੱਛੀ ਤਰ੍ਹਾਂ ਨਾਲ ਮੈਸ਼ ਕਰਕੇ ਬੱਚੇ ਨੂੰ ਦੇ ਸਕਦੇ ਹੋ ਆਪਣਾ ਦੇਸੀ ਟੇਸਟ ਬੱਚੇ ਨੂੰ ਦੇ ਹੋ ਦੇਖੋ ਸਾਡੀ ਇਹ
1: ਰੋਤੋਂ ਕੋ ਆਸਾਨੇ ਵਾਲਾ ਦਿਲੋਂ ਕੋ ਮਿਲਾਨੇ ਵਾਲਾ ਰੇਡੀਓ ਸੰਗਮ 107.9 FM
2: Radio Sangam, available on 107.9 FM, 94.7 FM, on DAB Digital, online, on smart speaker and on our dedicated app, download it now. On the hour, every hour, this is Radio Sangam national and international news.
3: Twit 1. Iranian state media has claimed a US warship has been turned away after being struck by two missiles in the Strait of Hormuz. US Central Command has denied the reports. It's after President Trump says warships will start escorting stranded vessels stuck in the vital shipping route to break Tehran's stranglehold. Middle East commentator Tara Kangarlu says things could escalate quickly.
4: What's happening in the Strait of Hormuz makes everything extremely tense because at any moment, a shot that hits something can indeed lead to an escalation that really both sides seem to not want at this moment.
3: Meanwhile, the Prime Minister has hinted at tensions with the US administration and Europe. So Keir Starmer, who is in Armenia meeting with EU leaders over Ukraine, said some alliances are not where we want them to be. Researchers have found food prices in the UK are on course to be 50% higher by November than they were 5 years ago. The ECIU found rises in the cost of pasta, eggs and chocolate. It says it's down to extreme weather driven by climate change and disruptions to global supplies. Chris Giacarini is from the think tank.
5: We know that when food prices go up, diet-related ill health increases, people skip meals, children go hungry, and that all has ramifications too. Fewer people work, NHS costs increase. So it's worth thinking about all these things in the round.
3: Three people have died after a suspected outbreak of hantavirus on a cruise ship in the Atlantic. One passenger, a 69-year-old British man, is being treated in hospital in South Africa. NHS England says a key cancer drug will now be given to patients by injection rather than through an hour-long drip. It's powerful against several types of the disease, including lung, breast and cervical cancer. And Buckingham Palace say the King is delighted there will be a new addition to the family. Princess Eugenie and her husband are expecting a third child later this year. That's the latest. I'm Stevie Shillinglaw.
6: Broadcasting to Huddersfield, Dewsbury, Batley, Birstall, Cleckheaton, Brickhouse, Elland, Halifax and beyond. This is your one and only Asian radio station. Radio Sangam, 107.9 FM.
7: क्या आपका अपनी टैक्सी चलाते हुए कोई एक्सीडेंट हुआ है क्या आपकी आमदनी उससे मुतासिर हुई है क्या आप दोबारा जल्द से जल्द अपने रोजगार पर वापस जाना चाहते हैं तो आप आज ही फास्ट ट्रैक सॉल्यूशंस लिमिटेड से رابطہ कीजिए वो आपके लिए क्रेडिट पर गाड़ी हायर करते हैं वो आपको प्लेटेड टैक्सी भी प्रदान करते हैं ताकि आप जल्द से जल्द रोड पर वापस आ सकें अगर आप किसी दोस्त को रेफर करते हैं तो आपके लिए £3,000 तक रेफरल फी अदा करते हैं वो प्राइवेट गाड़ी भी हायर करते हैं प्राइवेट गाड़ी के रेफरल के लिए £1,000 तक अदा करते हैं आज ही हाजी शकील के साथ राबता कीजिए 07977317760 और विजिट फास्ट ट्रैक सॉल्यूशंस लिमिटेड मोहम्मद फराज एंटरप्राइज सेंटर 633 हैलिफैक्स रोड लिविसेज WF158HJ नंबर मत भूलिएगा 07977317760
8: फास्ट ट्रैक सॉल्यूशंस वी गारंटी टू रिपेयर योर व्हीकल्स विद इन 4 वीक्स सब्जेक्ट टू टर्म्स एंड कंडीशंस
9: क्या आप तंबाकू नोशी छोड़ना चाहते हैं द केकलीज काउंसिल वेलनेस सर्विस हर कदम पर आपकी मदद के लिए मौजूद है अगर आप तंबाकू नोशी छोड़ने के लिए तैयार हैं तो हमारी टीम आपकी मदद कर सकती है हम मुफ्त तंबाकू नोशी छोड़ने की मदद पैचेस वेप्स और गम फ्राहम करते हैं जो तंबाकू नोशी छोड़ने में मदद करती है तंबाकू नोशी छोड़ना आपकी सेहत को बेहतर बनाता है आपके खानदान की हिफाजत करता है और सबसे अहम चीज पैसे बचाता है और हमारी मदद से आप 3 गुना बेहतर तरीके से तंबाकू नोशी छोड़ सकते हैं तंबाकू नोशी छोड़ना बहुत आसान है अभी कॉल कीजिए या वेबसाइट विजिट कीजिए 01484234095 kirklieswellnessservice.co.uk Kirklees Council Wellness Service हमेशा के लिए तंबाकू नोशी छोड़िए
10: कुल नफ्सिन जायकतुल मौत हर नफ्स को चखना है मौत का जायका कब्र का कुतबा यानी हेडस्टोन बनवाना हो या कब्र को पुख्ता कराने का इरादा हो यानी क्रॉस राउंडिंग मदनी मेमोरियल ड्यूसबरी ग्रेनाइट और मार्बल से बने हेडस्टोन और क्रॉस राउंडिंग खूबसूरत मजबूत पायदार आला क्वालिटी और गारंटी के साथ और نہایت معقول قیمتوں کے ساتھ مدنی میموریل ڈیوزبری پچھلے 20 سال سے آپ کی خدمت میں پیش پیش
11: ہیڈ آفس مدنی میموریلز یونٹ 1 154 برادفورڈ روڈ ڈیوزبری ویسٹ یارکشائر WF13 2HA ٹیلی فون 01924466771 موبائل 07971092790 پلیز ریمبر برانچز ان برمنگھم مانچسٹر اینڈ شیفیلڈ آلسو
12: کیا آپ अपना कॉन्फिडेंस लेवल बढ़ाना चाहते हैं
13: क्या आप 52 कंट्रीज में अपनी आवाज पहुंचाना चाहते हैं
14: क्या आप अपनी फैन फॉलोइंग बनाना चाहते हैं
15: क्या आप टेक्नोलॉजी को और सीखना चाहते हैं
16: क्या आपको मीडिया में काम करने का शौक है
12: और क्या आप भी उस हॉट सीट का एक्सपीरियंस करना चाहते हैं जहां से हमारे प्रेजेंटर्स आप तक अपनी आवाज पहुंचाते हैं
16: तो सुनिए रेडियो संगम इज लुकिंग फॉर वॉलंटियर प्रेजेंटर्स
17: यस Join the UK's most followed Asian radio station, Radio Sangam.
18: Abhi call kijiye 01484-549947.
12: Training will be provided.
19: Chai chahiye to phir?
20: Go chai.
19: Kabhi bhi chahiye to phir?
20: Go chai.
19: Din ko chahiye, raat ko chahiye, har waqt chahiye to phir?
20: Go chai.
21: Need a proper chai fix for when you're on the go? Skip the queue and head to Go Chai, serving the people's favourite, karak chai, creamy Kashmiri chai, coffee and much more. Made fresh at the touch of a button. Perfect taste. Perfect temperature and hard to beat on price. Available 24/7. Find Go Chai at your local petrol station. For exact locations, visit gochai.co.uk. Go Chai, proper chai, anytime.
22: LemFi means a quicker and safe way to send money.
23: LemFi means low transaction fees and great exchange rates.
22: LemFi means a 10% cashback on transfers over £100 using code Sangam.
23: So send money today to India, Pakistan or Bangladesh.
22: Download the LEMFI mobile app today.
23: LemFi is regulated by the FCA. Terms and conditions apply. Cashback only on the first transfer and is capped at £50. For example, send £500, get £50 cashback when sending £100 plus to South Asia.

0: Have you had an accident driving your taxi? Has your income been affected? Need to get back on the road fast? Then contact Fast Track Solutions Limited, who are credit hire vehicle specialists. Fast Track Solutions will provide you with a plated taxi and make sure that you're back on the road fast. If you refer a friend who has been affected, then you could be entitled to up to £3,000 in a referral fee. We also deal in non-taxi vehicle hire. Refer a friend for a non-taxi hire and you could be entitled to a £1,000 referral fee.
1: We guarantee to repair your vehicle within 4 weeks, subject to terms and conditions.
0: Contact Haji Shkil anytime on 07977 317760
2: or visit Fast Track Solutions Limited, Muhammad Faraz Enterprise Centre, 633 Halifax Road, Liversedge, WF15 8HG.
3: ਮੈਂ ਕਿਹਾ ਜੀ ਦਰਵਾਜ਼ਾ ਤੇ ਖੋਲੋ
4: ਹਾਏ ਹਾਏ ਐਨੇ ਸਾਰੇ ਬੈਗ ਕਿਨੂੰ ਲੁੱਟ ਲਿਆ ਜੇ ਇਹ ਕਿੱਥੇ ਡਾਕਾ ਮਾਰ ਰਹੇ ਹੋ ਜੋਗੀ ਜੀ
3: ਓ ਜੀ ਵਾਸਕੋ ਡੇ ਗਾਮਾ ਨੇ ਤੇ ਅਮਰੀਕਾ ਡਿਸਕਵਰ ਕੀਤਾ ਸੀ ਤੇ ਮੈਂ ਅੱਜ ਹੈਡਸਫੀਲਡ ਵਿੱਚ ਗੋਸ਼ਤ ਦੀ ਦੁਕਾਨ ਲੱਭ ਲਿਆ ਹੈ
4: ਹੈ ਐਨੇ ਸਾਰੇ ਗੋਸ਼ਤ ਚਿਕਨ ਕੀਮਾ ਕਿੱਥੋਂ ਲੈ ਆਏ ਹੋ
3: ਖਾਦਮ ਸੁਪਰ ਸੇ ਬਰਕਵੀ ਦੇ ਅੰਦਰ ਹਾਜੀ ਸੋਬਤ ਮੀਟ ਐਂਡ ਚਿਕਨ ਵਾਲੇ ਪਲੀਏ ਲੋਕੇ ਸਾਫ ਸੁਥਰੀ ਦੁਕਾਨ ਫੁੱਲਾਂ ਵਰਗਾ ਤਾਜ਼ਾ ਗੋਸ਼ਤ ਮੁਨਾਸਬ ਕੀਮਤਾਂ 100% ਦਲਾਲ ਭਲੇ ਲੋਕ ਤੇ ਚੰਗੀ ਸਰਵਿਸ Chicken, lamb, beef, free-range chicken, organic chicken, hadiyala gosht, har kisam da boneless, gurde, kaleji, batere, taza machli, desi murgi, balati kukad, siri paaye, bas banda liaye, pakaye te khaye, mehmana nu bulaye te sawab kamaye.
4: ਬਸ ਤੇ ਫਿਰ ਹੁਣ ਮੈਂ ਆਪਣੇ ਅੰਮੀ ਅਬੂ ਤੇ ਭੈਣ ਭਰਾਵਾਂ ਨੂੰ ਬੁਲਾ ਲੈਣੀ ਆ
3: ਮੈਂ ਮਹਿਮਾਨਾਂ ਦਾ ਕਿਹਾ ਸੀ
4: ਕੀ ਕਿਹਾ ਜੇ ਫਿਰ ਆਖਿਓ
3: ਜੀ ਕੁਝ ਨਹੀਂ ਬਚਾਈਆਂ ਮੇਰਿਆ ਮੌਲਾ
5: ਇਹ ਦੋ ਤੋਂ ਐਸੇ ਹੀ ਲਗੇ ਰਹਿਣਗੇ ਆਪ ਜਾਈਏ ਹਾਜੀ ਸਰਵਤ ਮੀਟ ਐਂਡ ਚਿਕਨ ਇਨਸਾਈਡ ਖਾਦਿਮ ਸੁਪਰ ਸੇਫ 1 ਬਲੈਕ ਰੋਡ ਬਰਕਵੀ ਹਰਸਫੀਲਡ ਮੰਡੇ ਟੂ ਸੈਟਰਡੇ 9 ਟੂ 7 ਐਂਡ ਸੰਡੇ 10 ਟੂ 6 ਐਚਐਮਸੀ ਅਪਰੂਵਡ 100% ਹਲਾਲ ਟੈਲੀਫੋਨ 01484456257 ਦੈਟਸ 01484456257
6: Thinking about quitting smoking? The Kirklees Council Wellness Service is here to support you every step of the way. If you're ready to stop smoking, our friendly team can help. We offer free stop smoking support, including patches, vapes and gum, to help reduce cravings and make quitting easier. Stopping smoking improves your health, protects your family and saves you money for the things that really matter. And with our support, you're 3 times more likely to quit successfully than doing it alone. Getting started is quick and simple. Visit kirkleyswellnessservice.co.uk or call 01484 234095 today. Kirklees Council Wellness Service. Quit for good.
7: इंसान बहुत मेहनत बहुत कोशिशों और लगन से अपना बिजनेस खड़ा करता है और उम्मीद करता है कि ज्यादा से ज्यादा लोग उनसे कनेक्ट करें यहां पर आते हैं हम यानी रेडियो संगम की एडवर्टाइजमेंट रेडियो संगम का बहुत बड़ा प्लेटफार्म यूज करें रेडियो संगम पर एडवर्टाइजमेंट करें और अपने बिजनेस की आवाज लाखों लोगों तक पहुंचाएं Brilliant advertisement opportunities and packages are available. Contact Radio Sangam team now on 01484 549947. That's 01484 549947.
8: Jagte rehna, jagte rehna.
9: So jaunga to kya hoga bhai?
8: Agar so jaoge to paratha stop ke mazedar jitne bhi parathe hain un sab se reh jaoge kyunki paratha stop leke aa raha hai. Aalu ka paratha, gobi ka paratha, mooli ka paratha, keema paratha, paratha pizza, paratha donor, paratha tikka aur iske saath साथ ठंडी लस्सी कड़क चाय और स्पेशल हलवा पूड़ी
9: स्टॉप अरे वाह पराठा स्टॉप
8: हां ना इसीलिए कहा जागते रहना और पराठा स्टॉप की ओपनिंग पर खसूसी नजर रखना क्योंकि पराठा स्टॉप आ रहा है नेक्स्ट टू सिलेक्ट
9: बस मैं अब नहीं सोऊंगा
8: पराठा स्टॉप 9 ब्लैक रोड हडर्सफील्ड HD15HU ओपनिंग सून टेलीफोन 01484542700
10: आईड बीन टास्क्ड टू गेट टू द नेकेड ट्रुथ अबाउट सक्सेसफुल लोकल एडवर्टाइजिंग
11: आर यू पीपिंग टॉम
10: सैडली इट वाज Wasn't in there, so I pulled out my pencil to draw my own conclusions. It was broken, yes, it was pointless. Then it hit me. Advertising on this local radio station's the answer. It's low cost, effective, and memorable.
12: To advertise here on Radio Sangam, click on radiosangam.co.uk, then advertising.
11: Come up and see me sometime.
10: Case closed.

ਆ ਨਾ ਤੁਹਾਨੂੰ ਚੰਗੀਆਂ ਤੇ ਇਹ ਕਹਿੰਦੇ ਆ ਕਿ ਮਿਰਚ ਜਿਹੜੀ ਹੈ ਨਾ ਇਹਦੀ ਅੱਛੀ ਨੀਂਦ ਲਿਆਉਣੇ ਵਾਸਤੇ ਮਿਰਚ ਦਾ ਇਸਤੇਮਾਲ ਵੀ ਜਿਹੜਾ ਨਾ ਬੁਰਾ ਨਹੀਂ ਹੈ ਜਿਹੜੇ ਲੋਕਾਂ ਨੂੰ ਦਿਲ ਦੀ ਬਿਮਾਰੀ ਹੈਗੀ ਹੈ ਉਹਨਾਂ ਵਾਸਤੇ ਵੀ ਸੁਰਖ ਮਿਰਚ ਜਿਹੜੀ ਹੈ ਉਹ ਖਾਣੇ ਨੁਕਸਾਨਦੇਹ ਨਹੀਂ ਹੈ ਲੇਕਿਨ ਆਪਣੇ ਡਾਕਟਰ ਦੇ ਨਾਲ ਮਸ਼ਵਰਾ ਕਰਕੇ ਅਤੇ ਫਿਰ ਉਹ ਜਿੰਨੀ ਮਿਕਦਾਰ ਦੱਸੇ ਮਾਇਲਡ ਹੈ ਜਾਂ ਹਲਕੀ ਜਿਹੀ ਹੈ ਉਹਨੂੰ ਇਸਤੇਮਾਲ ਕਰ ਸਕਦੇ ਹਾਂ ਤੁਸੀਂ ਅਤੇ ਮੈਂ ਸਮਝਦੀ ਹਾਂ ਕਿ ਮਿਰਚ ਤੋਂ ਬਗੈਰ ਜਾਂ ਨਮਕ ਤੋਂ ਬਗੈਰ ਜਿਹੜਾ ਵਾ ਨਾ ਕੋਈ ਵੀ ਖਾਣਾ ਸਾਨੂੰ ਅੱਛਾ ਨਹੀਂ ਲੱਗਦਾ ਕਿਉਂਕਿ ਅਸੀਂ ਸ਼ੁਰੂ ਤੋਂ ਹੀ ਜਿਹੜਾ ਵਾ ਇਹ ਇਹੋ ਜਿਹੇ ਖਾਣੇ ਜਿਹੜੇ ਆ ਖਾ ਕੇ ਜਿਹੜੇ ਜਵਾਨ ਹੋਏ ਹਾਂ ਵੱਡੇ ਹੋਏ ਹਾਂ ਔਰ ਅਸੀਂ ਤਾਂ ਹੁਣ ਅੱਜ ਕੱਲ੍ਹ ਬੱਚਿਆਂ ਨੂੰ ਜਿੱਦਾਂ ਟਿਨ ਦੇ ਫੂਡ ਦਿੰਦੇ ਆ ਬਣੇ ਹੋਏ ਜਾਂ ਫਿਰ ਮਾਵਾਂ ਜਿਹੜੀਆਂ ਵਾ ਉਹ ਵਿਦਆਊਟ ਨਮਕ ਮਿਰਚ ਤੋਂ ਜਿਹੜਾ ਵਾ ਨਮਕ ਥੋੜ੍ਹਾ ਕੁ ਸ਼ਾਮਿਲ ਕਰਕੇ ਖੁਦ ਫੂਡ ਬਣਾ ਕੇ ਦਿੰਦੀਆਂ ਇਹ ਵੀ ਮੈਨੂੰ ਬਹੁਤ ਅੱਛੀ ਗੱਲ ਲੱਗੀ ਹੈ ਕਿ ਅੱਜ ਕੱਲ੍ਹ ਦੀਆਂ ਬਹੁਤ ਜ਼ਿਆਦਾ ਜਿਹੜੀਆਂ ਨਵੀਆਂ ਮਾਵਾਂ ਨੇ ਉਹ ਬੱਚੇ ਦੀ ਸਿਹਤ ਦਾ ਬਹੁਤ ਖਿਆਲ ਰੱਖਦੀਆਂ ਨੇ ਔਰ ਉਹ ਸਬਜ਼ੀਆਂ ਫਰੈਸ਼ ਵੈਜੀਟੇਬਲਸ ਲੈ ਕੇ ਫਿਰ ਦਾਲਾਂ ਲੈ ਕੇ ਡਿਫਰੈਂਟ ਡਿਫਰੈਂਟ ਚੀਜ਼ਾਂ ਬਣਾ ਕੇ ਜਿਹੜੀਆਂ ਨਾ ਬੱਚਿਆਂ ਨੂੰ ਦਿੰਦੇ ਆ ਤਾਂ ਕਿ ਬੱਚੇ ਦਾ ਟੇਸਟ ਜਿਹੜਾ ਨਾ ਡਿਵੈਲਪ ਹੋਵੇ ਔਰ ਬੱਚਾ ਹਰ ਕਿਸਮ ਦਾ ਖਾਣਾ ਜਿਹੜਾ ਵਾ ਉਹ ਖਾਵੇ ਬੱਚੇ ਨੂੰ ਵੀ ਜ਼ਿੰਦਗੀ 'ਚ ਸਹੂਲਤ ਹੋਏ ਔਰ ਮਾਂ ਨੂੰ ਵੀ ਬੱਚੇ ਦੀ ਸਹੂਲਤ ਹੋਵੇ ਦੇਖੋ ਨਾ ਘਰ ਦੇ ਵਿੱਚ 4-5 ਬੱਚੇ ਹੁੰਦੇ ਆ ਹੁਣ ਮਾਂ 4-5 ਹਾਂਡੀਆਂ ਤਾਂ ਨਹੀਂ ਬਣਾ ਸਕਦੀ ਘਰ ਦੇ ਵਿੱਚ ਲੇਕਿਨ ਹਾਂ ਹਰ ਬੱਚੇ ਦੀ ਪਸੰਦ ਦੇ ਮੁਤਾਬਕ ਨਮਕ ਮਿਰਚ ਮਸਾਲੇ ਪਿਆਜ਼ ਇਹ ਚੀਜ਼ਾਂ ਦੀ ਕਮੀ ਬੇਸ਼ੀ ਕਰਕੇ ਉਹ ਇੱਕ ਅੱਛਾ ਮਜ਼ੇਦਾਰ ਖਾਣਾ ਬਣਾ ਸਕਦੀ ਹੈ ਤਾਂ ਕਿ ਸਾਰੇ ਬੱਚੇ ਜਿਹੜੇ ਆ ਮਿਲ ਕੇ ਉਸ ਖਾਣੇ ਨੂੰ ਖਾਣ ਔਰ ਹਾਂ ਬਸ ਬੱਚੇ ਖਾਸ ਚੀਜ਼ਾਂ ਵੀ ਪਸੰਦ ਹੁੰਦੀਆਂ ਹੈ ਬੱਚੇ ਨੂੰ ਕਿਸੇ ਨੂੰ ਚਿਕਨ ਕੜਾਹੀ ਪਸੰਦ ਹੁੰਦੀ ਹੈ ਕਿਸੇ ਨੂੰ ਬਰਗਰ ਪਸੰਦ ਹੁੰਦੇ ਆ ਕਿਸੇ ਨੂੰ ਬਰਿਆਨੀ ਪਸੰਦ ਹੀ ਹੁੰਦੀ ਕਿਸੇ ਨੂੰ ਪਲਾਓ ਪਸੰਦ ਹੁੰਦੇ ਆ ਤਾਂ ਮੈਂ ਇੱਥੇ ਇਸ ਗੱਲ ਵੱਲ ਜਾਵਾਂਗੀ ਕਿ ਠੀਕ ਹੈ ਹਫ਼ਤੇ ਦੇ ਵਿੱਚ ਤੁਸੀਂ ਜਿਹੜਾ ਵਾ ਤੁਸੀਂ ਹਰ ਬੱਚੇ ਦੀ ਪਸੰਦ ਨੂੰ ਬਣਾਓ ਔਰ ਸਾਰੇ ਬੱਚਿਆਂ ਨੂੰ ਇਹ ਕਹੋ ਕਿ ਉਹਨਾਂ ਨੇ ਅੱਜ ਅਗਰ ਬਿਰਿਆਨੀ ਬਣੀ ਹੈ ਵੱਡੇ ਭਰਾ ਦੀ ਪਸੰਦ ਦੀ ਤਾਂ ਸਾਰੇ ਬੱਚੇ ਮਿਲ ਕੇ ਉਸ ਬਿਰਿਆਨੀ ਨੂੰ ਇੰਜੋਏ ਕਰੋ ਔਰ ਤੁਸੀਂ ਖਾਓ ਠੀਕ ਹੈ ਦੂਸਰੇ ਦਿਨ ਦੂਸਰੇ ਬੱਚੇ ਦੀ ਪਸੰਦ ਦਾ ਖਾਣਾ ਬਣਾਓ ਔਰ ਫਿਰ ਸਾਰੇ ਬੱਚਿਆਂ ਨੂੰ ਉਸ ਮਿਲ ਕੇ ਉਸ ਚੀਜ਼ ਨੂੰ ਖਾਣਾ ਚਾਹੀਦਾ ਵਾ ਤਾਂ ਕਿ ਬੱਚਿਆਂ ਦਾ ਟੇਸਟ ਡਿਵੈਲਪ ਹੋਵੇ ਔਰ ਉਹਨਾਂ ਨੂੰ ਵੀ ਜ਼ਿੰਦਗੀ ਦੇ ਵਿੱਚ ਕੋਈ ਪਰੇਸ਼ਾਨੀ ਨਾ ਆਵੇ ਕਿਉਂਕਿ ਬਾਸ ਮਾਵਾਂ ਸ਼ੁਰੂ ਦੇ ਵਿੱਚ ਹੀ ਬੱਚਿਆਂ 'ਤੇ ਤਵੱਜੋ ਨਹੀਂ ਦਿੰਦੀਆਂ ਹਾਂ ਉਹ ਰੈਡੀਮੇਡ ਆਸਾਨੀ ਵਾਸਤੇ ਚਲੋ ਜੀ ਟਿਨ ਖੋਲਿਆ ਬੋਟਲ ਖੋਲੀ ਔਰ ਫੂਡ ਕੱਢਿਆ ਔਰ ਬੱਚਿਆਂ ਨੂੰ ਖਿਲਾ ਦਿੱਤਾ ਨਹੀਂ ਅੱਲਾਹ ਤਾਲਾ ਜਿਹੜੇ ਆ ਬੱਚੇ ਦੇ ਕੇ ਵੀ ਅਸਮਾਉਂਦੇ ਔਰ ਬੱਚੇ ਨਾ ਦੇ ਕੇ ਵੀ ਅਸਮਾਉਂਦੇ ਆ ਔਰ ਇਹ ਬੱਚੇ ਅੱਲਾਹ ਤਾਲਾ ਜਿਹਨਾਂ ਨੂੰ ਅਦਾ ਕਰਦਾ ਵਾ ਅਤੇ ਇਹ ਬਹੁਤ ਵੱਡੀ ਜ਼ਿੰਮੇਦਾਰੀ ਉਹਨਾਂ ਲੋਕਾਂ ਦੇ ਕੰਧਿਆਂ 'ਤੇ ਆ ਜਾਂਦੀ ਹੈ ਕਿ ਉਹਨਾਂ ਨੇ ਉਹਨਾਂ ਬੱਚਿਆਂ ਦੀ ਪਰਵਰਿਸ਼ ਦੀਨੀ ਔਰ ਦੁਨਿਆਵੀ ਦੋਨੋਂ ਤਰੀਕਿਆਂ ਦੇ ਨਾਲ ਕਰਨੀ ਹੈ ਅਤੇ ਇਸ ਵਾਸਤੇ ਇਹ ਮਾਂ ਦੇ ਪੈਰਾਂ ਥੱਲੇ ਜੰਨਤ ਕਿਉਂ ਰੱਖੀ ਹੈ ਅੱਲਾਹ ਨੇ ਕਦੀ ਸੋਚਿਆ ਬਾਪ ਦੇ ਪੈਰਾਂ ਥੱਲੇ ਵੀ ਰੱਖ ਸਕਦੇ ਸੀ ਦਾਦੀ ਦੇ ਪੈਰਾਂ ਥੱਲੇ ਵੀ ਹੈਂ ਲੇਕਿਨ ਮਾਂ ਦੇ ਕਦਮਾਂ ਦੇ ਥੱਲੇ ਜੰਨਤ ਇਸ ਵਾਸਤੇ ਰੱਖੀ ਹੈ ਕਿ ਮਾਂ ਜਿਹੜੀ ਹੈ ਬੱਚੇ ਨੂੰ 9 ਮਹੀਨੇ ਪੇਟ 'ਚ ਵੀ ਰੱਖਦੀ ਹੈ ਔਰ ਫਿਰ ਆਪਣੀ ਸਾਰੀਆਂ ਖੁਆਇਸ਼ਾਂ ਨੂੰ ਜਿਹੜੀਆਂ ਵਾ ਉਹ ਖਤਮ ਕਰਕੇ ਬੱਚਿਆਂ ਦੀ ਜ਼ਿੰਦਗੀ ਨੂੰ ਬੱਚਿਆਂ ਦੀ ਖੁਆਇਸ਼ਾਂ ਨੂੰ ਅੱਗੇ ਰੱਖਦੀ ਹੈ ਰਾਤ ਨੂੰ ਬਿਸਤਰ ਬੰਦਾ ਬੱਚਾ ਗਿੱਲਾ ਕਰ ਦੇਵੇ ਅੱਜ ਕੱਲ੍ਹ ਤਾਂ ਨੈਪੀਆਂ ਹੀ ਲੱਗਦੀਆਂ ਵਾ ਲੇਕਿਨ ਪਹਿਲੀਆਂ ਮਾਵਾਂ ਜਿਹੜੀਆਂ ਵਾ ਸੁੱਕੇ ਬਿਸਤਰ ਦੇ ਉੱਤੇ ਬੱਚੇ ਨੂੰ ਲਿਟਾਉਣਾ ਗਿੱਲੇ ਬਿਸਤਰ 'ਤੇ ਆਪ ਲੇਟ ਜਾਣਾ ਔਰ ਦੇਖੋ ਇੱਕ ਮਾਂ ਹੀ ਇੱਕ ਐਸੀ ਹਸਤੀ ਹੈ ਜਿਹਦਾ ਪਿਆਰ ਜਿਹੜਾ ਵਾ ਨਾ ਬਗੈਰ ਮੁਫਾਦ ਤੋਂ ਹੈ ਦੇਖੋ ਸਾਡੇ ਮਾਂ ਬਾਪ ਨੂੰ ਸਾਡੇ ਤੋਂ ਕੋਲੋਂ ਕੀ ਫਾਇਦਾ ਹੈ ਕੀ ਫਾਇਦਾ ਤੁਸੀਂ ਵੀ ਮਾਂ ਬਾਪ ਬਣਨਾ ਹੈ ਅੱਗੇ ਜਾ ਕੇ ਜਿਹੜੀ ਮੇਰੀਆਂ ਭੈਣ ਭਰਾਵਾਂ ਭੈਣਾਂ ਸੁਣ ਰਹੀਆਂ ਨੇ ਬੇਟੇ ਸੁਣ ਰਹੇ ਨੇ ਬੇਟੀਆਂ ਸੁਣ ਰਹੇ ਨੇ ਕੀ ਫਾਇਦਾ ਇਹ ਗੱਲ ਉਸ ਲਈ ਸਾਨੂੰ ਸਮਝ ਆਉਂਦੀ ਹੈ ਜਦੋਂ ਸਾਡੇ ਮਾਂ ਬਾਪ ਇਸ ਦੁਨੀਆਂ ਦੇ ਵਿੱਚ ਨਹੀਂ ਰਹਿੰਦੇ ਔਰ ਅਸੀਂ ਖੁਦ ਮਾਂ ਬਾਪ ਬਣ ਜਾਂਦੇ ਹਾਂ ਫਿਰ ਸਾਨੂੰ ਅਹਿਸਾਸ ਹੁੰਦਾ ਹੈ ਕਿ ਸਾਡੇ ਮਾਂ ਬਾਪ ਦੇ ਕਿ ਕੀ ਜਜ਼ਬਾਤ ਸੀਗੇ ਔਰ ਫਿਰ ਅਸੀਂ ਪਸ਼ੇਮਾਨ ਹੁੰਦੇ ਹਾਂ ਸ਼ਰਮਿੰਦੇ ਹੁੰਦੇ ਹਾਂ ਫਿਰ ਅਸੀਂ ਦੁਖੀ ਹੁੰਦੇ ਹਾਂ ਕਿ ਅਸੀਂ ਆਹਾ ਗੱਲਾਂ ਕਰਕੇ ਆਪਣੇ ਮਾਂ ਬਾਪ ਦਾ ਦਿਲ ਦੁਖਾਇਆ ਔਰ ਯਕੀਨ ਕਰੋ ਅੱਜ ਇਸ ਅਗਰ ਤੁਸੀਂ ਹਾਲੇ ਬੱਚੇ ਹੋ ਤੁਹਾਨੂੰ ਜੋ ਗੱਲਾਂ ਮਾਂ ਬਾਪ ਦੀਆਂ ਬੁਰੀਆਂ ਲੱਗਦੀਆਂ ਜੇ ਤੁਹਾਨੂੰ ਉਹਨੂੰ ਰੋਕਦੇ ਟੋਕਦੇ ਆ ਤਾਂ ਤੁਸੀਂ ਤੁਹਾਨੂੰ ਅੱਛਾ ਨਹੀਂ ਲੱਗਦਾ ਕੱਲ੍ਹ ਨੂੰ ਜਦੋਂ ਤੁਸੀਂ ਇਸ ਸਟੇਜ 'ਤੇ ਪਹੁੰਚਣਾ ਵਾ ਤੁਸੀਂ ਵੀ ਇਹੀ ਗੱਲਾਂ ਦੁਹਰਾਉਣੀਆਂ ਆਪਣੀ ਔਲਾਦ ਦੇ ਨਾਲ ਇਹ ਇੱਕ ਦੁਨੀਆ ਜਿਹੜੀ ਹੈ ਨਾ ਮਕਾਫਾ ਅਤੇ ਅਮਲ ਆ

ਇਹਦਾ ਤੇ ਜਿੱਦਾਂ ਦਾ ਤੁਸੀਂ ਕਰਨਾ ਵਾ ਉਸੇ ਤਰ੍ਹਾਂ ਦਾ ਤੁਸੀਂ ਭਰਨਾ ਵਾ ਵਾਲਦੈਨ ਦੀ ਖਿਦਮਤ ਕਰੋਗੇ ਅਤੇ ਆਪਣੀ ਆਖਰਤ ਸੰਵਾਰੋਗੇ ਔਰ ਆਪਣੀ ਜਿਹੜੀ ਆ ਦੁਨੀਆ ਸੰਵਾਰੋਗੇ ਅੱਜ ਤੁਹਾਡੇ ਬੱਚੇ ਤੁਹਾਨੂੰ ਆਪਣੇ ਵਾਲਦੈਨ ਦੀ ਖਿਦਮਤ ਕਰਦੇ ਆਪਣੀ ਮਾਲ ਦੀ ਤਾਬਿਆਦਾਰੀ ਕਰਦੇ ਆਪਣੇ ਵਾਲਦ ਦਾ ਹੁਕਮ ਮੰਨਦੇ ਦੇਖਣਗੇ ਅਤੇ ਉਹਦਾ ਉਹਨਾਂ ਦਾ ਜ਼ੇਨ ਉਹਨਾਂ ਦਾ ਦਿਲ ਅਤੇ ਉਹਨਾਂ ਦਾ ਦਿਮਾਗ ਜਿਹੜਾ ਵਾ ਬਿਲਕੁਲ ਇਸੀ ਤਰੀਕੇ ਦੇ ਨਾਲ ਡਿਵੈਲਪ ਹੋਏਗਾ ਕਿ ਸਾਡੇ ਵਾਲਦ ਸਾਹਿਬ ਪੰਜ ਵਕਤ ਨਮਾਜ਼ੀ ਸੀਗੇ ਨਮਾਜ਼ ਪੜ੍ਹਦੇ ਸਾਡੇ ਦਾਦਾ ਦਾਦੀ ਨਾਨੀ ਨਾਨਾ ਨਮਾਜ਼ੀ ਪਰਹੇਜ਼ਗਾਰ ਝੂਠ ਨਹੀਂ ਬੋਲਦੇ ਵਾਲਦੈਨ ਦੀ ਖਿਦਮਤ ਸਾਡੇ ਵਾਲਦ ਸਾਹਿਬ ਵਾਲਦੈਨ ਦੀ ਕਿੱਦਾਂ ਖਿਦਮਤ ਕਰਦੇ ਸੀ ਆਪਣੀ ਵਾਲਦਾ ਦੀ ਕਿਸ ਤਰ੍ਹਾਂ ਇੱਜ਼ਤ ਕਰਦੇ ਸੀ ਅਸੀਂ ਜਿਹੜਾ ਵਾ ਨਾ ਕੋਈ ਅਹਿਸਾਨ ਨਹੀਂ ਕਰ ਰਹੇ ਹੁੰਦੇ ਅਸੀਂ ਆਪਣੀ ਆਉਣੇ ਵਾਲਾ ਟਾਈਮ ਜਿਹੜਾ ਵਾ ਨਾ ਉਹਨੂੰ ਜਿਹੜਾ ਵਾ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਾਂ ਕਿ ਅੱਜ ਸਾਡੇ ਬੱਚੇ ਸਾਨੂੰ ਇਹ ਕਰਦਾ ਦੇਖਣਗੇ ਅਤੇ ਕੱਲ੍ਹ ਜਦੋਂ ਅਸੀਂ ਆਪਣੇ ਵਾਲਦੈਨ ਦੀ ਸਟੇਜ 'ਤੇ ਪਹੁੰਚਾਂਗੇ ਤਾਂ ਸਾਡੇ ਬੱਚੇ ਵੀ ਸਾਡੇ ਨਾਲ ਇੱਦਾਂ ਦਾ ਹੀ ਸਲੂਕ ਕਰਨਗੇ ਇਸ ਵਾਸਤੇ ਬਹੁਤ ਜ਼ਰੂਰੀ ਹੈ ਬੱਚਿਆਂ ਦੀ ਤਰਬੀਅਤ ਕਰਨਾ ਔਰ ਮਾਂ ਵਾਸਤੇ ਬਹੁਤ ਸਹੂਲਤ ਹੋ ਜਾਂਦੀ ਹੈ ਕਿ ਅਗਰ ਬੱਚੇ ਸ਼ੁਰੂ ਤੋਂ ਹੀ ਬੱਚਿਆਂ ਦਾ ਟੇਸਟ ਜਿਹੜਾ ਵਾ ਏਸ਼ੀਅਨ ਕੁਕਰੀ ਵੱਲ ਤੁਸੀਂ ਡਿਵੈਲਪ ਕਰੋ ਹਾਂ ਮੈਂ ਇਹ ਵੀ ਕਹਿੰਦੀ ਹਾਂ ਇੰਗਲਿਸ਼ ਖਾਣਾ ਵੀ ਬਣਾਓ ਤੁਸੀਂ ਜਿਸ ਤਰ੍ਹਾਂ ਪਾਸਟਾ ਬਣਾਉਂਦੇ ਹੋ ਸਪਗੈਟੀ ਬਣਾਉਂਦੇ ਹੋ ਜਿਸ ਤਰ੍ਹਾਂ ਹੁਣ ਵੀਕਐਂਡ ਹੁੰਦਾ ਤੁਸੀਂ ਸਪੈਸ਼ਲ ਖਾਣਾ ਬਣਾ ਸਕਦੇ ਹੋ ਅਗਰ ਤੁਸੀਂ ਘਰ ਹੋ ਬੱਚਿਆਂ ਵਾਸਤੇ ਤੁਸੀਂ ਇੰਗਲਿਸ਼ ਡਿਨਰ ਤਿਆਰ ਕਰ ਸਕਦੇ ਹੋ ਜਿਸ ਤਰ੍ਹਾਂ ਸਪਗੈਟੀ ਬਣਾ ਲਓ ਪਾਸਟਾ ਬਣਾ ਲਓ ਔਰ ਫਿਰ ਸ਼ਪਡ ਪਾਈ ਬਣਾ ਲਵੋ ਫਿਰ ਲਜ਼ਾਨੀਆ ਬਣਾ ਲਵੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਇਹਨਾਂ ਨੂੰ ਵੀ ਤੁਸੀਂ ਆਪਣੀ ਕੁਕਿੰਗ ਦੇ ਵਿੱਚ ਸ਼ਾਮਿਲ ਕਰੋ ਇਹ ਨਹੀਂ ਕਿ ਸਿਰਫ ਏਸ਼ੀਅਨ ਖਾਣੇ ਦੇ ਉੱਤੇ ਤੁਸੀਂ ਜ਼ੋਰ ਦੇਣਾ ਚਾਈਨੀਜ਼ ਰੈਸਪੀ ਵੀ ਤੁਸੀਂ ਜਿਹੜਾ ਵਾ ਅਕਸਰ ਅਸੀਂ ਚਾਈਨੀਜ਼ ਰੈਸਪੀ ਵੀ ਤੁਹਾਨੂੰ ਦਿੰਦੇ ਹਾਂ ਤੁਸੀਂ ਆਪਣੀ ਰੈਸਪੀ ਬੁੱਕ ਦੇ ਵਿੱਚ ਚਾਈਨੀ ਖਾਣਿਆਂ ਨੂੰ ਵੀ ਸ਼ਾਮਿਲ ਕਰੋ ਕਿਉਂਕਿ ਅੱਜ ਕੱਲ੍ਹ ਬੱਚੇ ਜਿਹੜੇ ਆ ਨਾ ਬੜੀ ਅੱਜ ਕੱਲ੍ਹ ਦੀ ਨਵੀਂ ਜਨਰੇਸ਼ਨ ਜਿਹੜੀ ਹੈ ਨਾ ਬੜੀ ਐਡਵਾਂਸ ਹੋ ਗਈ ਹੈ ਸਾਡਾ ਜ਼ਮਾਨਾ ਸੀਗਾ ਘਰ ਦੇ ਵਿੱਚ ਕਦੀ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਸੀਗਾ ਕਿ ਕੀ ਪਕਾਇਆ ਜਾਏ ਤੈਨੂੰ ਕੀ ਪਸੰਦ ਹੈ ਜਾਂ ਕੀ ਪਸੰਦ ਹੈ ਜੋ ਕੁਛ ਵੀ ਪੱਕਿਆ ਹੁੰਦਾ ਸੀ ਸਾਨੂੰ ਖਾਣਾ ਪੈਂਦਾ ਸੀ ਔਰ ਜੇ ਅਸੀਂ ਕਹਿੰਦੇ ਸੀ ਅਸੀਂ ਨਹੀਂ ਖਾਣਾ ਸਾਨੂੰ ਅੰਡਾ ਫਰਾਈ ਕਰ ਦਿਉ ਤਾਂ ਛਾਪੜ ਸਾਡੇ ਮੂੰਹ 'ਤੇ ਪੈਂਦੀ ਸੀ ਕਿ ਨਹੀਂ ਇਹੀ ਖਾਣਾ ਖਾਣਾ ਜਿਹੜੇ ਸਾਰੇ ਮਿਲ ਕੇ ਖਾ ਰਹੇ ਨੇ ਅਤੇ ਦੇਖ ਲਓ ਅਸੀਂ ਹਰ ਚੀਜ਼ ਨੂੰ ਪਸੰਦ ਕਰਦੇ ਹਾਂ ਜੋ ਕੁਛ ਵੀ ਚੀਜ਼ ਸਾਨੂੰ ਮਿਲਦੀ ਹੈ ਅਸੀਂ ਸਬਰ ਸ਼ੁਕਰ ਕਰਕੇ ਖਾ ਲੈਂਦੇ ਹਾਂ ਔਰ ਓਨੀ ਜ਼ਿਆਦਾ ਜਿੰਨੀ ਸਾਡੇ ਵਾਲਦੈਨ 'ਤੇ ਸਾਡੇ ਸਖਤੀ ਕੀਤੀ ਓਨੀ ਅੱਛੀ ਸਾਡੀ ਪਰਸਨੈਲਿਟੀ ਬਣੀ ਓਨੇ ਹੀ ਅੱਛੇ ਅਸੀਂ ਇਨਸਾਨ ਬਣੇ ਔਰ ਓਨਾ ਹੀ ਸਾਡੇ ਵਿੱਚ ਅਦਬੋ ਇਹਦਾ ਅਦਬ ਆਪਣੇ ਵਾਲਦੈਨ ਦਾ ਪੈਦਾ ਹੋਇਆ ਲਓ ਜੀ ਅਸੀਂ ਚੱਲਣਾ ਹੈ ਆਪਣੀ ਰੈਸਪੀ ਵੱਲ ਵੀ ਅੱਜ ਅਸੀਂ ਜਿਹੜੀ ਰੈਸਪੀ ਲੈ ਕੇ ਆ ਰਹੇ ਹਾਂ ਉਹ ਦਾਲ ਦੀ ਬਿਰਿਆਨੀ ਬਣਾਉਣੀ ਹੈ ਅਸੀਂ ਦਾਲਾਂ ਦੇ ਫਾਇਦੇ ਦੱਸੇ ਔਰ ਇਸ ਵਾਸਤੇ ਅਸੀਂ ਤੁਹਾਨੂੰ ਦਾਲ ਦੀ ਬਿਰਿਆਨੀ ਬਣਾਉਣ ਦੀ ਰੈਸਪੀ ਅੱਜ ਦੇਵਾਂਗੇ ਲੇਕਿਨ ਪਹਿਲੇ ਸੁਣਦੇ ਹਾਂ ਤਾਹਰ ਮਹਿਮੂਦ ਨਈਅਰ ਦੀ ਆਵਾਜ਼ ਦੇ ਵਿੱਚ ਇਹ ਖੂਬਸੂਰਤ ਜਿਹਾ ਗਾਣਾ

ਲਓ ਜੀ ਵਿਹਲਾ ਹੋ ਗਿਆ ਤੁਹਾਨੂੰ ਚਟਪਟੀ ਰੈਸਪੀ ਦੇਣ ਦਾ ਅੱਜ ਜਿਸੀ ਇਸ ਦਾਲਾਂ ਦੇ ਬਾਰੇ ਦੇ ਵਿੱਚ ਗੱਲ ਕੀਤੀ ਸੀ ਤੇ ਅਸੀਂ ਅੱਜ ਜਿਹੜੀ ਰੈਸਪੀ ਵੀ ਤੁਹਾਨੂੰ ਦੇਣ ਲੱਗੇ ਆ ਦਾਲ ਦੀ ਚਟਪਟੀ ਬਰਿਆਨੀ ਬਣਾਉਣ ਲੱਗੇ ਆ ਸੀ ਠੀਕ ਹੈ ਜੀ ਔਰ ਯਕੀਨਨ ਬਹੁਤ ਮਜ਼ੇਦਾਰ ਬਣੇਗੀ ਜ਼ਰਾ ਗੌਰ ਦੇ ਨਾਲ ਤੇ ਤਵੱਜੋ ਦੇ ਨਾਲ ਇਹਨੂੰ ਸੁਣ ਲੈਣਾ ਜਿੱਦਾਂ ਜਿੱਦਾਂ ਹੀ ਅਸੀਂ ਕਹਿਣਾ ਉਦਾਂ ਉਦਾਂ ਹੀ ਤੁਸੀਂ ਕਰਨਾ ਵਾ ਠੀਕ ਹੈ ਸਭ ਤੋਂ ਪਹਿਲੇ ਜਿਹਨਾਂ ਚੀਜ਼ਾਂ ਦੀ ਤੁਹਾਨੂੰ ਜ਼ਰੂਰਤ ਪੈਣੀ ਹੈ ਦਾਲ ਦੀ ਚਟਪਟੀ ਬਰਿਆਨੀ ਬਣਾਉਣੇ ਦੇ ਉਹਦੀ ਚੀਜ਼ਾਂ ਦੇ ਵਿੱਚ ਸ਼ਾਮਿਲ ਹੈ ਪਹਿਲੇ ਤੁਸੀਂ ਚਨੇ ਦੀ ਦਾਲ ਲੈਣੀ ਹੈ ਡੇਢ ਪਿਆਲੀ ਛੋਟੀ ਪਿਆਲੀ ਹੁੰਦੀ ਹੈ ਨਾ ਡਿਜ਼ਰਟ ਵਾਲੀ ਜਿਹੜੀ ਘਰ ਅਸੀਂ ਇਸਤੇਮਾਲ ਕਰਦੇ ਹਾਂ ਉਹ ਅਤੇ ਚਾਵਲ ਜਿਹੜੇ ਆ ਤੁਸੀਂ ਲੈਣੇ ਆ ਸੋਹਣੇ ਚਾਵਲ ਲੈਣੇ ਆ ਜਿਹੜੇ ਅੱਛੇ ਲੰਬੇ ਹੋਣ ਖਿਲੇ ਖਿਲੇ ਚਾਵਲ ਬਣਦੇ ਹੋਣ ਉਹ ਦੋ ਪਿਆਲੀਆਂ ਲੈ ਲੈਣੀਆਂ ਤੁਸੀਂ ਠੀਕ ਹੈ ਨਮਕ ਜਿਹੜਾ ਵਾ ਹਸਬੇ ਜ਼ਾਇਕਾ ਲੈ ਲੈਣਾ ਵਾ ਅਤੇ ਅਦਰਕ ਜਿਹੜਾ ਵਾ ਨਾ 2 ਇੰਚ ਦਾ ਟੁਕੜਾ ਲੈ ਲੈਣਾ ਵਾ ਠੀਕ ਹੈ ਪਿਆਜ਼ 2 ਲੈਣੇ ਆ ਤੁਸੀਂ ਦਰਮਿਆਨੀ ਸਾਈਜ਼ ਦੇ ਠੀਕ ਹੈ ਟਮਾਟਰ 3 ਲੈਣੇ ਆ ਉਹ ਵੀ ਦਰਮਿਆਨੀ ਸਾਈਜ਼ ਦੇ ਸੁਰਖ ਟਮਾਟਰ ਤਾਂ ਆਏ ਹੋਏ ਵੀ ਬੜੇ ਸੋਹਣੇ ਆ ਪਿਸੀ ਹੋਈ ਲਾਲ ਮਿਰਚ ਜਿਹੜੀ ਆ ਉਹ ਖਾਣੇ ਦਾ 1 ਚਮਚ ਲੈਣਾ ਵਾ ਅਤੇ ਹਲਦੀ ਜਿਹੜੀ ਆ 1/2 ਚਮਚ ਚਾਹ ਦਾ ਲੈਣਾ ਸਫੇਦ ਜ਼ੀਰਾ ਜਿਹੜਾ ਵਾ 1 ਚਾਹ ਦਾ ਚਮਚ ਲੈਣਾ ਵਾ ਅਤੇ ਪੁਦੀਨਾ 1/2 ਗੁੱਠੀ ਲੈਣੀ ਹੈ ਪੁਦੀਨਾ ਆਏ ਹਾਏ ਤਾਜ਼ਾ ਪੁਦੀਨਾ ਖੁਸ਼ਬੂਆਂ ਆਈਆਂ ਨੇ ਉਹ ਸਾਡੀਆਂ ਭੈਣਾਂ ਨੇ ਤਾਂ ਗਾਰਡਨ ਦੇ ਵਿੱਚ ਵੀ ਲਾਇਆ ਹੋਇਆ ਵਾ ਔਰ ਪੁਦੀਨਾ ਬਹੁਤ ਅੱਛੀ ਚੀਜ਼ ਹੈ ਇਹਨੂੰ ਸਲਾਦ ਇਹਦੇ ਪੱਤਿਆਂ ਨੂੰ ਨਾ ਆਪਣੇ ਸਲਾਦ ਦੇ ਵਿੱਚ ਵੀ ਸ਼ਾਮਿਲ ਕਰਿਆ ਕਰੋ ਠੀਕ ਆ 1/2 ਗੁੱਠੀ ਪੁਦੀਨੇ ਦੀ ਲੈਣੀ ਜੇ ਪੁਦੀਨੇ ਦੇ ਪੱਤੇ ਤੋੜ ਲੈਣੇ ਨੇ ਧੋ ਕੇ ਤਾਂ ਬਰੀਕ ਚੋਪਿੰਗ ਬੋਰਡ ਦੇ ਉੱਤੇ ਰੱਖ ਕੇ ਕੱਟ ਲੈਣੇ ਨੇ ਹਰੀਆਂ ਮਿਰਚਾਂ 2 ਤੋਂ ਲੈ ਕੇ 3 ਅਦਦ ਲੈਣੀਆਂ ਨੇ ਤੁਸੀਂ ਔਰ ਲਿੰਬੂ ਜਿਹੜਾ ਵਾ 1 ਅਦਦ ਲੈਣਾ ਵਾ ਅਤੇ ਹਸਬੇ ਜ਼ਰੂਰਤ ਕੁਕਿੰਗ ਓਇਲ ਲੈਣਾ ਵਾ ਚਲੋ ਇੱਕ ਵਾਰੀ ਫਿਰ ਦੱਸਦੇ ਹਾਂ ਜੀ ਚਨੇ ਦੀ ਦਾਲ ਤੁਸੀਂ 1.5 ਪਿਆਲੀ ਲੈ ਲੈਣੀ ਹੈ ਚਾਵਲ ਜਿਹੜੇ ਆ ਤੁਸੀਂ 2 ਪਿਆਲੀਆਂ ਲੈ ਲੈਣੇ ਆ ਨਮਕ ਜਿਹੜਾ ਵਾ ਹਸਬੇ ਜ਼ਾਇਕਾ ਲੈ ਲੈਣਾ ਕਿਉਂਕਿ ਕੁਛ ਭੈਣ ਭਰਾ ਬਹੁਤਾ ਨਮਕ ਖਾਂਦੇ ਆ ਕੁਛ ਥੋੜ੍ਹਾ ਘੱਟ ਖਾਂਦੇ ਆ ਇਸ ਵਾਸਤੇ ਤੁਸੀਂ ਆਪਣੇ ਜ਼ਾਇਕੇ ਦੇ ਮੁਤਾਬਕ ਇਸਤੇਮਾਲ ਕਰੀਓ ਠੀਕ ਆ ਅਦਰਕ 2 ਇੰਚ ਦਾ ਟੁਕੜਾ ਲੈ ਲੈਣਾ ਵਾ ਤੁਸੀਂ ਅਤੇ ਪਿਆਜ਼ ਦਰਮਿਆਨੀ ਸਾਈਜ਼ ਦੇ 2 ਅਦਦ ਲੈ ਲੈਣੇ ਆ ਟਮਾਟਰ 3 ਅਦਦ ਲੈ ਲੈਣੇ ਆ ਦਰਮਿਆਨੇ ਸਾਈਜ਼ ਦੇ ਅਤੇ ਪਿਸੀ ਹੋਈ ਲਾਲ ਮਿਰਚ ਜਿਹੜੀ ਹੈ 1 ਖਾਣੇ ਦਾ ਚਮਚ ਲੈ ਲੈਣਾ ਹਲਦੀ ਜਿਹੜੀ ਆ 1/2 ਚਾਏ ਦਾ ਚਮਚ ਲੈ ਲੈਣਾ ਵਾ ਅਤੇ ਸਫੈਦ ਜ਼ੀਰਾ ਜਿਹੜਾ ਵਾ ਉਹ 1 ਚਾਏ ਦਾ ਚਮਚ ਲੈ ਲੈਣਾ ਪੁਦੀਨਾ 1/2 ਗੁੱਠੀ ਲੈ ਲੈਣੀ ਹੈ ਡੰਡੀਆਂ ਨਾਲੋਂ ਪੱਤੀਆਂ ਤੋੜ ਲੈਣੀਆਂ ਧੋ ਕੇ ਚੋਪਿੰਗ ਬੋਰਡ 'ਤੇ ਰੱਖ ਕੇ ਬਰੀਕ ਬਰੀਕ ਕੱਟ ਲੈਣਾ ਹਰੀਆਂ ਮਿਰਚਾਂ 2 ਤੋਂ ਲੈ ਕੇ 3 ਅਦਦ ਤੁਸੀਂ ਲੈ ਲੈਣੀਆਂ ਨੇ ਲਿੰਬੂ ਜਿਹੜਾ ਵਾ 1 ਅਦਦ ਲੈ ਲੈਣਾ ਅਤੇ ਹਸਬੇ ਜ਼ਰੂਰਤ ਕੁਕਿੰਗ ਓਇਲ ਲੈ ਲੈਣਾ ਚੱਲਦੇ ਹਾਂ ਜੀ ਹੁਣ ਤਰਕੀਬ ਵੱਲ ਕਿ ਤਰਕੀਬ ਕੀ ਹੈ ਇਹਦੀ ਬਣਾਉਣੇ ਦੀ ਦਾਲ ਨੂੰ ਤੁਸੀਂ ਜਿਹੜਾ ਨਾ ਅੱਛੀ ਤਰ੍ਹਾਂ ਨਾਲ ਧੋ ਸਵਾਰ ਕੇ 2-3 ਪਾਣੀਆਂ ਦੇ ਵਿੱਚ ਧੋ ਕੇ ਅਤੇ ਉਹਨੂੰ ਭਿਉਂ ਦੇਣਾ ਠੀਕ ਹੈ ਫਿਰ ਕੀ ਕਰਨਾ ਵਾ ਤੁਸੀਂ ਕਿ ਹਲਦੀ ਅਤੇ 2 ਖਾਣੇ ਦੇ ਚਮਚ ਜਿਹੜਾ ਵਾ ਨਾ ਓਇਲ 2 ਖਾਣੇ ਦੇ ਚਮਚ ਕੁਕਿੰਗ ਓਇਲ ਅਤੇ ਹਲਦੀ ਪਾ ਕੇ ਅਤੇ ਉਹਨੂੰ ਜਿਹੜਾ ਵਾ ਦਾਲ ਨੂੰ ਗਲਣੇ ਵਾਸਤੇ ਰੱਖ ਦੇਣਾ ਵਾ ਹੈ ਘੰਟਾ 2 ਘੰਟੇ ਚਨੇ ਦੀ ਦਾਲ ਨੂੰ ਭਿਓ ਦਿਓ ਅਤੇ ਜੇ ਤੁਸੀਂ ਕੱਲ੍ਹ ਨੂੰ ਬਣਾਉਣੀ ਪਸੰਦ ਕਰਦੇ ਹੋ ਤਾਂ ਰਾਤ ਨੂੰ ਹੀ ਚਨੇ ਦੀ ਦਾਲ ਨੂੰ ਅੱਛੀ ਤਰ੍ਹਾਂ ਦੇ ਨਾਲ ਧੋ ਕੇ ਅਤੇ ਉਹਨੂੰ ਭਿਓ ਦੇਣਾ ਵਾ ਅਤੇ ਸੁਬਾਹ ਨੂੰ ਉੱਠ ਕੇ ਪਤੀਲੀ 'ਚ ਪਾ ਕੇ ਉਹਦੇ ਵਿੱਚ ਹਲਦੀ ਪਾ ਦੇਣੀ ਹੈ 1/2 ਚਾਹ ਦਾ ਚਮਚ ਜਿਹੜਾ ਮੈਂ ਦੱਸਿਆ ਵਾ ਤਾਂ ਫਿਰ ਉਹਦੇ ਵਿੱਚ ਤੁਸੀਂ ਜਿਹੜੇ ਆ ਨਾ 2 ਚਮਚ ਜਿਹੜੇ ਆ ਖਾਣੇ ਦੇ ਉਹ ਕੁਕਿੰਗ ਓਇਲ ਪਾ ਦੇਣਾ ਜਿਹੜਾ ਵੀ ਤਾਂ ਓਇਲ ਤੁਸੀਂ ਇਸਤੇਮਾਲ ਕਰਦੇ ਹੋ ਅਤੇ ਉਹਨੂੰ ਗਲਣੇ ਵਾਸਤੇ ਰੱਖ ਦੇਣਾ ਠੀਕ ਹੈ ਉਸ ਤੋਂ ਬਾਅਦ ਤੁਸੀਂ ਇਹ ਕਰਨਾ ਵਾ ਲੇਕਿਨ ਦਾਲ ਨੂੰ ਬਹੁਤਾ ਜ਼ਿਆਦਾ ਨਰਮ ਨਹੀਂ ਕਰਨਾ ਤੁਸੀਂ ਖਿਲਿਆ ਖਿਲਿਆ ਰੱਖਣਾ ਕਿ ਦਾਲ ਟੁੱਟਣੇ 'ਚ ਨਾ ਆਵੇ ਠੀਕ ਹੈ ਨਾ ਬਾਜ਼ ਕੁਤ ਜ਼ਿਆਦਾ ਦਾਲ ਗਲ ਜਾਂਦੀ ਹੈ ਤਾਂ ਉਹ ਫਿਸ ਜਾਂਦੀ ਹੈ ਤਾਂ ਹਲਵਾ ਜਿਹਾ ਬਣ ਜਾਂਦਾ ਉਹਦਾ ਨਹੀਂ ਤੁਸੀਂ ਖਿਲੀ ਖਿਲੀ ਜਿਹੜੀ ਹੈ ਚਨੇ ਦੀ ਦਾਲ ਰੱਖਣੀ ਹੈ ਉਂਗਲੀ 'ਤੇ ਰੱਖ ਕੇ ਤੁਸੀਂ ਉਹਨੂੰ ਦਬਾਓ ਉਹਦੇ ਵਿੱਚ ਅਗਰ 1 ਕਣੀ ਰਹਿ ਜਾਏ ਤਾਂ ਇਨਫ ਆ ਠੀਕ ਹੈ ਅਤੇ ਬਹੁਤੀ ਜ਼ਿਆਦਾ ਇਹਨੂੰ ਤੁਸੀਂ ਗਲਾਉਣਾ ਨਹੀਂ ਹੈ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿਤੇ ਬਰੀਕ ਪਿਆਜ਼ ਨੂੰ ਕੱਟ ਲੈਣਾ 2 ਦਰਮਿਆਨੀ ਸਾਈਜ਼ ਦੇ ਜਿਹੜੇ ਪਿਆਜ਼ ਹੈ ਉਹਨਾਂ ਨੂੰ ਬਰੀਕ ਕੱਟ ਲੈਣਾ ਤੇਲ ਪਾ ਲੈਣਾ ਹਾਂਡੀ ਦੇ ਵਿੱਚ ਤਾਂ ਉਹਨਾਂ ਨੂੰ ਗੋਲਡਨ ਬਰਾਊਨ ਕਰ ਲੈਣਾ ਸੁਨਹਿਰੀ ਕਰਨਾ ਕਾਲੇ ਨਹੀਂ ਕਰਨਾ ਠੀਕ ਹੈ ਉਹਨਾਂ ਨੂੰ ਫਿਰ ਤੁਸੀਂ ਇਹ ਕਰਨਾ ਕਿ ਉਹਦੇ ਵਿੱਚੋਂ ਜਦੋਂ ਉਹ ਗੋਲਡਨ ਬਰਾਊਨ ਪਿਆਜ਼ ਹੋ ਜਾਣ ਤਾਂ 1/2 ਪਿਆਜ਼ ਕੱਢ ਲੈਣੇ ਆ ਅਤੇ 1/2 ਜਿਹੜੇ ਆ ਉਹਦੇ 'ਚ ਹੀ ਰਹਿਣ ਦੇਣੇ ਜਾ ਠੀਕ ਹੈ ਔਰ ਫਿਰ ਤੁਸੀਂ ਇਹ ਕਰਨਾ ਵਾ
एक कढ़ाई दे विच चार खाने दे चम्मच तुसी जेड़ा वा खाने तेल पाना वा ते फिर वो फ्राई कीती हुई प्याज जेड़ी आ वो दे च पा देनी आ ते अदरक भी पा देना वा और जेड़ी तुसी प्याज कढ़ी सी ना बाहर ओनू ठंडा करके फिर ओनू हाथ दे नाल मसल लेना वा ठीक है ना वो चूरा चूरा हो जाएगी ठीक है ग्राइंड वगैरह नहीं करनी तो चूरा चूरा हो जाएगी फिर ओनू भी तुसी एदे एक पासे रख लेना वा ठीक है उहदे विच फ्राई करनी है प्याज तुसी ते फिर अदरक भी पा देना वा कटिया होया या कुट लवो उहनू नमक भी पा देना वा लाल मिर्चा भी पा देनियां टमाटर भी पा देने आ और फिर उहनू अच्छी तरह ना मसाला बना लेना जिहड़ा असी बनाने आ ठीक है अच्छी तरह ना मसाला बन जाएगा उह ते फिर उहदे विच उबली हुई जिहड़ी दाल है ना उह तुसी शामिल कर देनी है ठीक है उबली हुई दाल जिहड़ी आ उहनू शामिल करके अच्छी तरह ना दाल दा ते मसाले दा संगम करा देना वा उहनां नू अच्छी तरह दे नाल प्यार ते मुहब्बत ते चाहत दे नाल तुसी जदों भी खाना बनाओ ये चीज़ां जिहड़ियां वा खाने नू मज़ेदार बनाने लई बहुत ही जरूरी है इसी तरह जिस तरह जिंदा रहने लई ऑक्सीजन की जरूरत है ना ते मैं समझदी हाँ कि अच्छा खाना बनाने वास्ते प्यार मुहब्बत चाहत ते खलूस जिहड़ा वा ना वो जरूर होना चाहिदा वा ताकि जिहड़ा भी खावे उहनू इह जिहड़े आ तोहफे जरूर मिलन चलो जी कढ़ाई दे विच तेल पाया तुसी हुण उहदे विच प्याज फ्राई कीती हुई पाई है उहदे विच अदरक भी पा दिता नमक भी पा दिता लाल मिर्चा भी पा दित्तियां टमाटर भी पा दिते है ते उहनू तुसी मसाला बनाना शुरू कर दिता है ठीक है जदों वो अच्छी तरह ना सारा डिजोल्व हो जाए यानी कि प्याज भी डिजोल्व हो जाण गल जाण टमाटर भी और एक बहुत अच्छा खूबसूरत जिहा मसाला तैयार हो जाए भीनी भीनी खुशबू वाला तो फिर तुसी उबली हुई दाल जिहड़ी आ उहदे विच शामिल कर देनी है ते फिर मसाले दाता दाल दा बहुत अच्छा प्यार परा संगम करा देना यानी कि उन्हां नूं अच्छी तरह मिक्स करके एक पासे तुसी रख देना हुण फिर तुसी दूसरी हांडी लैनी है ते उन्हां चावल जिहड़े आ 10-15 मिंट तुसी धो के तो उन्हां नूं पियो देना वा 10-15 मिंट पहले फिर तुसी जदों दाल तुहाडी तैयार हो जाएगी इहनूं एक साइड ते रख लेना दूसरी पतीली लैनी है उहदे विच तुसी पाणे आ चावल चावलां दे विच जिहड़ा वा तुसी नमक पाणा वा और मैं इत्थे तुहानूं कहूंगी मैं जिहड़ा इस्तेमाल करदी हां मैं एक चम्मच ऑयल दा कुकिंग ऑयल दा जदों मैं चावल उबालण लगदी हां मैं उहदे विच पा दिंदी हां ताकि चावल जदों उबलण तो उन्हां दीआं जफ्फियां ना पै जाण आपस दे विच कल्ले कल्ले चावल रहण उन्हां दे विच प्यार मुहब्बत असीं वधण नहीं देणा चावलां नूं असीं कल्ले कल्ले ही रखणा जदों तुसी देखो चावलों नू एक चावल कढ़ के देखो चम्मच दे उत्ते रख के उन्हू हाथ उंगल अंगूठे ते शहादत दी उंगली दे विच रख के दबाओ अग जदों उन्हू तुसी मसलोगे तो उहदे विच एक कणी जिहड़ी आ ना एक रह जाणी चाहीदी आ तुसी समझो कि चावल तुहाडे बिरयानी वास्ते तैयार हो गए आ ते उहदे विच ही तुसी जीरा दे के जदों तुसी उबालने आ चावल चीरा दे के हरिया मिर्चा जिहड़ियां ना उहदे विच पा देणियां जदों चावल उबालने आ तुसी ठीक आ उस तों बाद तुसी इह करना वा कि जदों चावल उबल जाण ते इहनां नूं तुसी छान लैणा वा छानने तों बाद फिर तुसी इह हुण चीज़ तुहाडी तैयार हो गई चावल भी उबल गए आ तुहाडे बहुत खूबसूरत चावल तैयार हो गए आ तुहाडे और दाल भी तैयार हो गई है हुण असीं इहनूं बिरयानी दा टच देना वा तुसीं इह करना वा कि एक खुला पैन लैणा वा चौड़े पैने वाली हांडी लैणी है तुसीं उहदे विच जिहड़ा वा दो खाने दे चम्मच जिहड़े थोड़ा तेल लाणा वा और चावलां दी तै उत्ते लाणी है जिहड़े चावल तुसीं उबाले होए आ असीं तेल पहले तां लैणा ताकि हांडी दे नाल चावल जिहड़े आ उह जुड़ ना जाण जुड़ के सड़ ना जाण ठीक है तेल थोड़ा जिहा ला लिया ब्रश कर लवो तुसी कोई ज़्यादा नहीं पाणा तुसी ब्रश करके उबले हुए चावलों की एक तह ला देनी है और फिर उहदे उत्ते तुसी जिहड़ा वा दाल जिहड़ी बना के रखी हुई है ना मसाले वाली वह पूरी उहदे उत्ते तह रख देनी है ठीक है और फिर उहदे उत्ते जिहड़ा प्याज तुसी फ्राई करके अद्धा कट लिया सी ना कढ लिया सीगा उह तुसी उहदे उत्ते कटिया होया प्याज छिड़क देना वा उस दाल दे उत्ते और फिर उहदे उत्ते पुदीना भी छिड़क देना वा बरीक बरीक कटिया होया और फिर लीमू जिहड़ा तुहानूं दस्सिया ना एक उहनू बरीक बरीक कतलियां दे विच कट लेना उहदी भी तै उहनूं भी दाल दे उत्ते रख देना है बहुत अच्छे तरीके दे नाल फिर उहदे उपर एक चावलां दी तै तुसी होर पा देनी है
ਠੀਕ ਹੈ ਉਹਨਾਂ ਦੇ ਉੱਤੇ ਚਾਵਲਾਂ ਦੀ ਤਹਿ ਤੁਸੀਂ ਪਾ ਦੇਣੀ ਹੈ ਔਰ ਇੱਥੇ ਮੈਂ ਤੁਸੀਂ ਕਹੂੰਗੀ ਕਿ ਤੁਸੀਂ ਰੰਗ ਦਾ ਇਸਤੇਮਾਲ ਨਹੀਂ ਕਰਨਾ ਕਿਉਂਕਿ ਅਸੀਂ ਦੂਸਰੀ ਜਿਹੜੀ ਬਿਰਿਆਨੀ ਬਣਾਉਂਦੇ ਹਾਂ ਉਹਦੇ 'ਚ ਜ਼ਰਦਾ ਰੰਗ ਪਾ ਦਿੰਦੇ ਹਾਂ ਲੇਕਿਨ ਇਸ ਬਿਰਿਆਨੀ ਨੂੰ ਚਨੇ ਦੀ ਦਾਲ ਦੀ ਬਿਰਿਆਨੀ ਜਿਹੜੀ ਚਟਪਟੀ ਅਸੀਂ ਬਣਾ ਰਹੇ ਹਾਂ ਇਹਨੂੰ ਅਸੀਂ ਡਿਫਰੈਂਟ ਲੁੱਕ ਦੇਵਾਂਗੇ ਇਹਦੇ ਵਿੱਚ ਅਸੀਂ ਕਿਸੇ ਕਿਸਮ ਦਾ ਕੋਈ ਕਲਰ ਨਹੀਂ ਪਾਵਾਂਗੇ ਜੋ ਕਿਉਂਕਿ ਹਲਦੀ ਅਸੀਂ ਪਾਈ ਹੋਈ ਹੈ ਤਾਂ ਹਲਦੀ ਜਿਹੜਾ ਵਾ ਉਹ ਚਾਵਲਾਂ ਨੂੰ ਥੋੜ੍ਹਾ ਹਲਕਾ ਹਲਕਾ ਰੰਗ ਦੇਵੇਗੀ ਉੱਤੇ ਦੂਸਰੀ ਚਾਵਲਾਂ ਦੀ ਜਿਹੜੀ ਹੈ ਤਹਿ ਲਾ ਕੇ ਤੁਸੀਂ ਅਤੇ ਇਹਨੂੰ ਦਮ 'ਤੇ ਰੱਖ ਦੇਣਾ ਹੁਣ ਦਮ 'ਤੇ ਤੁਸੀਂ ਜਦੋਂ ਰੱਖੋ ਕੁਕਿੰਗ ਫੋਇਲ ਇਸ ਵਾਸਤੇ ਦਮ 'ਤੇ ਰੱਖਣਾ ਹੈ ਅਸੀਂ ਕਿ ਜਿਹੜੀ ਇੱਕ ਕਣੀ ਚਾਵਲਾਂ ਦੀ ਰਹਿ ਗਈ ਆ ਉਹ ਵੀ ਜਿਹੜੀ ਹੈ ਡਿਜ਼ੋਲਵ ਉਹ ਵੀ ਖਤਮ ਹੋ ਜਾਵੇ ਤੁਸੀਂ ਦਮ ਦੇ ਸਕਦੇ ਹੋ ਥੱਲੇ ਤਵਾ ਰੱਖ ਲਓ ਤਵੇ ਦੀ ਪਹਿਲੇ ਗਰਮ ਕਰ ਲਓ ਫਿਰ ਲਾਈਟ ਗੈਸ ਬਿਲਕੁਲ ਹਲਕੀ ਕਰ ਦਿਓ ਠੀਕ ਹੈ ਦੀਵੇ ਵਰਗੀ ਉਹਦੀ ਲਾਈਟ ਕਰ ਦਿਓ ਠੀਕ ਔਰ ਤੁਸੀਂ ਇਹ ਕਰ ਸਕਦੇ ਆ ਜਿਹੜਾ ਸਾਡਾ ਹੁੰਦਾ ਵਾ ਕੀ ਉਹਨੂੰ ਕਹਿੰਦੇ ਜਿਹਦੇ 'ਚ ਅਸੀਂ ਆਹ ਰੱਖਦੇ ਹਾਂ ਰੋਸਟ ਕਰਨ ਵਾਸਤੇ ਇਹ ਪੇਪਰ ਜਿਹੜਾ ਵਾ ਕੁਕਿੰਗ ਫੋਇਲ ਸੋਰੀ ਕੁਕਿੰਗ ਫੋਇਲ ਬਾਜ਼ੂਕਾਤ ਇੱਦਾਂ ਹੁੰਦਾ ਦਿਮਾਗ 'ਚੋਂ ਗੱਲ ਨਿਕਲ ਜਾਂਦੀ ਹੈ ਠੀਕ ਹੈ ਅਤੇ ਕੁਕਿੰਗ ਫੋਇਲ ਦੇ ਰੱਖ ਕੇ ਉਹਦੇ ਉੱਤੇ ਢੱਕਣਾ ਰੱਖ ਦਿਓ ਤਾਂ ਕਿ ਸਟੀਮ ਜਿਹੜੀ ਹੈ ਬਾਹਰ ਨਾ ਆਏ ਠੀਕ ਹੈ ਤਵਾ ਜਦੋਂ ਰੱਖ ਕੇ ਅਸੀਂ ਉਹਦੇ ਉੱਪਰ ਦਮ ਦੇਵਾਂਗੇ ਅਤੇ ਚਾਵਲ ਨਾਲ ਨਹੀਂ ਲੱਗਣਗੇ ਹਲਕੀ ਹਲਕੀ ਅੱਗ ਦੇ ਉੱਤੇ ਜਿਹੜਾ ਵਾ ਚਾਵਲਾਂ ਦੀ ਕਣੀ ਇੱਕ ਜਿਹੜੀ ਰਹਿ ਗਈ ਆ ਉਹ ਵੀ ਖਤਮ ਹੋ ਜਾਏਗੀ ਔਰ ਫਿਰ ਤੁਹਾਡੀ ਜਿਹੜੀ ਆ ਬਿਰਿਆਨੀ ਜਿਹੜੀ ਤਿਆਰ ਹੋ ਜਾਏਗੀ ਠੀਕ ਹੈ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਨਾਲ ਇਹਦੇ ਪੁਦੀਨੇ ਦੀ ਚਟਨੀ ਅਤੇ ਲਸਣ ਦੀ ਚਟਨੀ ਜਿਹੜੀ ਆ ਉਹ ਤੁਸੀਂ ਬਣਾਉਣੀ ਹੈ ਠੀਕ ਹੈ ਮੈਂ ਇੱਥੇ ਥੋੜ੍ਹਾ ਧਨੀਆ ਵੀ ਸ਼ਾਮਿਲ ਕਰ ਲੈਂਦੀ ਹਾਂ ਧਨੀਆ ਲੈ ਲਓ ਅੱਧੀ ਗੁੱਠੀ ਅਤੇ ਪੁਦੀਨਾ ਜਿਹੜਾ ਵਾ ਉਹ ਥੋੜ੍ਹਾ ਲਓ ਮੈਂ ਜ਼ਿਆਦਾ ਪੁਦੀਨਾ ਇੰਨਾ ਪਸੰਦ ਨਹੀਂ ਕਰਦੀ ਹੈ ਨਾ ਥੋੜ੍ਹੇ ਜਿਹੇ ਪੱਤੇ ਪੁਦੀਨੇ ਦੇ ਵੀ ਪਾਵੋ ਦੋ ਚਾਰ ਕਲੀਆਂ ਜਿਹੜੀਆਂ ਲਸਣ ਦੀਆਂ ਪਾਵੋ ਤੁਸੀਂ ਔਰ ਇਹਨੂੰ ਮਿਕਸ ਕਰੋ ਠੀਕ ਹੈ ਮਿਕਸ ਕਰਨ ਤੋਂ ਬਾਅਦ ਅੱਛੇ ਗ੍ਰਾਇੰਡ ਕਰ ਲਵੋ ਇਹਦੇ ਵਿੱਚ ਥੋੜ੍ਹਾ ਜਿਹਾ ਜ਼ੀਰਾ ਵੀ ਪਾ ਲਵੋ ਥੋੜ੍ਹਾ ਨਮਕ ਪਾ ਕੇ ਫਿਰ ਇਹਨੂੰ ਤੁਸੀਂ ਦਹੀਂ ਦੇ ਵਿੱਚ ਮਿਕਸ ਕਰ ਲਓ ਆਏ ਹੋਏ ਹੋਏ ਹੋਏ ਕਿੰਨਾ ਮਜ਼ੇਦਾਰ ਇਹ ਚਟਨੀ ਤਿਆਰ ਹੋ ਜਾਏਗੀ ਔਰ ਫਿਰ ਇਹਦੇ ਨਾਲ ਤੁਹਾਨੂੰ ਕੋਈ ਸਾਲਣ ਬਣਾਉਣ ਦੀ ਜ਼ਰੂਰਤ ਨਹੀਂ ਆ ਕੁਛ ਬਣਾਉਣ ਦੀ ਜ਼ਰੂਰਤ ਨਹੀਂ ਆ ਚਟਨੀ ਬਣਾਓ ਅਤੇ ਫਿਰ ਇਹਨੂੰ ਸ਼ੀਸ਼ੇ ਦੇ ਡਿਸ਼ ਦੇ ਵਿੱਚ ਜਿਹੜਾ ਵਾ ਉਹ ਤੁਸੀਂ ਕੱਢੋ ਔਰ ਫਿਰ ਇਹਨੂੰ ਤੁਸੀਂ ਜਿਹੜਾ ਵਾ ਆਪਣੇ ਟੇਬਲ ਦੀ ਜ਼ੀਨਤ ਬਣਾਓ ਖੁਦ ਵੀ ਖਾਓ ਬੱਚਿਆਂ ਨੂੰ ਵੀ ਖਿਲਾਓ ਘਰ ਆਏ ਮਹਿਮਾਨਾਂ ਨੂੰ ਵੀ ਖਿਲਾਓ ਫਿਰ ਆਸ ਗੁਆਂਢ ਦੇ ਵਿੱਚ ਵੀ ਇੱਕ ਪਲੇਟ ਜਿਹੜੀ ਆ ਤਿਆਰ ਕਰਕੇ ਉਹਨਾਂ ਦੇ ਘਰ ਭੇਜੋ ਸਿਰਫ ਤਾਂ ਤੁਸੀਂ ਬਿਰਿਆਨੀ ਨਹੀਂ ਭੇਜਣੀ ਬਿਰਿਆਨੀ ਦੇ ਨਾਲ ਛੋਟੀ ਜਿਹੀ ਪਿਆਲੀ ਦੇ ਵਿੱਚ ਚਟਨੀ ਵੀ ਪਾ ਕੇ ਭੇਜਣੀ ਹੈ ਉੱਤੇ ਦਸਤਰਖਾਨ ਦੇ ਨਾਲ ਕਵਰ ਕਰਕੇ ਉਹਨਾਂ ਦੇ ਘਰ ਕਿਉਂਕਿ ਹਮਸਾਇਆ ਤਾਂ ਮਾਂ ਜਾਇਆ

Assalamu alaikum. Sat Sri Akal ji. Namaste. Te Jai Masihi Masihi Prabhu. A Radio Sangam. ਤੁਸੀਂ ਸੁਣ ਰਹੇ ਹੋ ਰੇਡੀਓ ਸੰਗਮ ਦੀ ਨਸ਼ਰੀਆਤ ਡਰਾਈਵ ਟਾਈਮ ਸ਼ੋਅ ਦੇ ਵਿੱਚ ਨਿਰਮਲ ਸਿੰਘ ਦੇ ਨਾਲ ਨਿਰਮਲ ਸਿੰਘ ਯਾਨੀ ਤੁਹਾਡਾ ਆਪਣਾ ਵੀਰ ਤੁਹਾਡਾ ਆਪਣਾ ਦੋਸਤ ਮੇਰਾ ਤੇ ਤੁਹਾਡਾ ਸਾਥ 5 ਵਜੇ ਤੱਕ ਰਹਿਣਾ ਅੱਜ ਆਪਾਂ ਕੋਸ਼ਿਸ਼ ਕਰਾਂਗੇ बॉलीवुड दे गीत उर्दू और हिंदी दे गीत प्रोग्राम दे विच शामिल करांगे हो सके आता कोई छोटा मोटा कोई टॉपिक मिलिया टाइम मिलिया ता ओदे ते भी गल बात करांगे मेरे तो पहला शुगुफ्ता साहबा होनी हमेशा दी तरह आज भी उन्होंने तुहाडे नाल अपनी आवाज नाल रेसिपियां ते गीत ते ओ मालक दा कलाम शेयर कीता हूं ਹੁਣ ਆਪਣੀ ਵਾਰੀ ਹੈ ਸ਼ੁਗਫਤਾ ਜੀ ਮੈਂ ਤੁਹਾਡਾ ਦਿਲੋਂ ਮਸ਼ਕੂਰ ਹਾਂ ਔਰ ਤੁਹਾਡਾ ਸ਼ੁਕਰੀਆ ਅਦਾ ਕਰਦਾ ਤੁਸੀਂ ਸਾਡੇ ਲਿਸਨਰ ਦਾ ਖੂਬ ਮਨੋਰੰਜਨ ਕੀਤਾ ਤੇ ਚਲੋ ਫਿਰ ਇਹ ਅੱਜ ਫਿਰ ਜੀਨੇ ਕੀ ਤਮੰਨਾ ਹੈ आज फिर जीने की तमन्ना है लता मंगेशकर दी आवाज तुहाडे प्यारे जे रेडियो रेडियो संगम दी पेशकश तुहाडे सारेयां दे नाल

Ami dan sama. Khurram Saab, Yasser Shah, the inna di sari team. Alan to tuhanu salam kende hai. Kende ji aaj ki kha ke aaye si? Main kaha ji puchho na. ਕਿੰਨੀ ਕੁ ਮਾਰ ਪੈਂਦੀ ਹੈ ਕੋਈ ਪਤਾ ਥੋੜੀ ਲੱਗਦਾ ਰੌਫ ਹਾਸ਼ਮੀ ਸਾਹਿਬ ਕਹਿੰਦੇ ਜੀ ਮੈਂ ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰਦਾ ਰੇਡੀਓ ਦੀ ਨਾਲ ਤੇ ਅਸੀਂ ਇੱਥੋਂ ਬੈੱਡ ਦਾ ਆਰਡਰ ਕਰਦੇ ਹਾਂ ਵੀ ਨਿਰਮਲ ਸਿੰਘ ਨੂੰ ਕਹੋ ਹੁਣ ਇੱਧਰ ਉੱਧਰ ਜਾਣਾ ਬੰਦ ਕਰ ਦਿਓ ਇੱਥੇ ਹੀ ਰਿਹਾ ਕਰੋ ਹਾਜ਼ਰ ਹਾਜ਼ਰ ਜਨਾਬ नौकर की ते नखरा की अब्दुल क्यूम जमाती अराद्रम तो है चंगी गल है किंदे यार निर्मल साडा भी दिल जा लगा रहिंदा नहीं ता दिल कदे इधर भजदा कदे उधर भजदा मैं क्या किधर भजदा इधर साडे नहीं भेजो ਦਿਲ ਨੂੰ ਕਹੋ ਤੁਸੀਂ ਰੇਡੀਓ ਸੰਗਮ ਕੋਲੇ ਆ ਜਾਓ ਕਿਉਂਕਿ ਰੇਡੀਓ ਸੰਗਮ ਦਿਲੋਂ ਕੋ ਮਲਾਨੇ ਵਾਲਾ ਤੁਹਾਡਾ ਪਿਆਰਾ ਜਿਹਾ ਰੇਡੀਓ ਰੇਡੀਓ ਸੰਗਮ

Asad Khan. International Airport, Hong Kong. ਕਹਿੰਦੇ ਜੀ ਸਾਡਾ ਵੀ ਸਾਰਿਆਂ ਨੂੰ ਦੁਨੀਆ 'ਚ ਜਿੱਥੇ ਰੇਡੀਓ ਸੰਗਮ ਸੁਣਿਆ ਜਾ ਰਿਹਾ ਸਲਾਮ ਕਹਿ ਦਿਓ ਵਾਲੇਕਮ ਸਲਾਮ ਜੀ ਅਤੇ ਰੇਡੀਓ ਸੰਗਮ ਦਾ ਉਹੀ ਜਾਣਿਆ ਪਛਾਣਿਆ ਨੰਬਰ ਹੈ ਫਿਰ ਵੀ ਮੈਂ ਯਾਦ ਕਰਾ ਦਿਆਂ 01484817705 ਵਟਸਐਪ ਨੰਬਰ 07444205 107.9 FM वन ते सुनिया जान वाला रेडियो तो अपना रेडियो रेडियो संगम

Hashim Khan, ਤੇ ਇਹਨਾਂ ਦੀ ਫੈਮਿਲੀ ਬਰਕ ਵੀ ਹਰ ਹਰਪੀਰ ਤੋਂ ਤੁਹਾਨੂੰ ਸਲਾਮ ਕਹਿੰਦੇ ਆ।

सुहेल साहब महल ते उन्होंने सारे साथी कहते जी क्या ही बात है निर्मल जी वाकई आज दा जेड़ा अगला सारा प्रोग्राम ओ तुसी बैठे रहना इत्थे प्रोग्राम बहुत प्यारा लग्या बहुत शुक्रिया मेरा और तुहाडा साथ इत्थों कु तकदा सी दुराने प्रोग्राम किसी किस्म दी कोई ऐसी गल कही गई हुए जेड़ी ਤੁਹਾਨੂੰ ਨਾ ਗਵਾਰ ਹੋਵੇ ਜਾਂ ਕਿਸੇ ਨੇ ਕੋਈ ਗੀਤ ਸੁਣਨਾ ਚਾਹਿਆ ਮੈਂ ਸ਼ਾਇਦ ਨਹੀਂ ਸੁਣਾ ਸਕਿਆ ਹੋਊਂ ਉਮੀਦ ਹੈ ਆਪਣਾ ਦੋਸਤ ਸਮਝ ਕੇ ਤੁਸੀਂ ਮਾਫ ਕਰੋਗੇ ਉਹ ਲੋਕ ਬਹੁਤ ਵੱਡੇ ਲੋਕ ਹੁੰਦੇ ਆ ਵੱਡੇ ਦਿਲ ਵਾਲੇ ਲੋਕ ਹੁੰਦੇ ਆ ਜਿਹੜੇ ਦੂਸਰਿਆਂ ਨੂੰ ਮਾਫ ਕਰਦੇ ਆ ਤੁਸੀਂ ਮੈਨੂੰ ਮਾਫ ਕਰੋਗੇ ਉਹ ਦੋ ਜਹਾਂ ਦਾ ਵਾਲੀ ਤੁਹਾਨੂੰ ਵੀ ਮਾਫ ਕਰੇਗਾ ਤੇ ਆਪਾਂ ਫਿਰ ਮਿਲਣਾ ਕੱਲ ਨੂੰ ਟੁਮਾਰੋ 3 to 5 ਨਿਰਮਲ ਸਿੰਘ ਦੇ ਨਾਲ ਟੁਮਾਰੋ ਟਿਊਜ਼ਡੇ 3 to 5 Bye bye. Thank you very much. Mera bharpoor tusi saath ditta. Te mere to baad jis presenter da program aona hai. Ode naal vi evi reha jo onu kallya nu na chhadya jo. Kai wari kalla banda ohi dar janda. Aa ik main Mahinder Kapoor di awaaz tuhade saryan de naal ja reha. Goodbye.

0: Radio Sangam, available on 107.9 FM, 94.7 FM, on DAB Digital, online, on smart speaker and on our dedicated app. Download it now. On the hour, every hour, this is Radio Sangam national and international news.
1: People have been killed and another two seriously injured after a car rammed into a crowd in Leipzig in Germany. The driver's been arrested and police are trying to work out a motive. Our reporter Olivia Guthrie's following developments.
2: Initially, we've had some local radio reports that it was a damaged Volkswagen SUV which was seen speeding through the pedestrian zone, and there were some reports that there was a person clinging to the hood of that car.
1: Donald Trump says the US has launched efforts to guide ships safely out of the Strait of Hormuz. Its military says two American-flagged merchant vessels have successfully crossed the vital trade route which Iran's blockading. Iran's disputing claims, while the US has dismissed reports that two Iranian missiles hit a warship. The owner of the cruise ship where there's a hantavirus outbreak says there's still a serious medical situation on board. Three people have died and a British man's in a critical condition in hospital in South Africa. Two people have been arrested after a fire at a memorial wall in North London's Golders Green. It broke out in the heavily Jewish populated area last Monday. The 46-year-old man and woman, who's 38, are being questioned on suspicion of arson. Chelsea's poor Premier League form has continued with a 3-1 defeat at home to Nottingham Forest. Teenager Jesse Derry was stretchered off following a head collision on his debut just before half-time. Caretaker boss Callum McFarlane says they gave themselves too much to do.
3: When you give a team like that a 2-0 head start and then it goes to 3-0 and they've got something to fight for, they know how big that 3 points were. I don't think we lacked effort and commitment, and thought we got into some good situations in the second half, some good moments, some clearances, some blocks. I don't think it was down to a lack of effort.
1: And Manchester City can cut Arsenal's advantage at the top back to 3 points when they kick off for Everton in an hour. Our Scottish Premiership leaders Hearts are leading 2-1 in the second half at home to title rivals Rangers. That's the latest. I'm Imani Brana.
4: Broadcasting to Huddersfield, Dewsbury, Batley, Birstall, Cleckheaton, Brickhouse, Elland, Halifax and beyond. This is your one and only Asian radio station. Radio Sangam, 107.9 FM.
5: ਮੈਂ ਕਿਹਾ ਜੀ ਦਰਵਾਜ਼ਾ ਤੇ ਖੋਲੋ
6: ਹਾਏ ਹਾਏ ਇੰਨੇ ਸਾਰੇ ਬੈਗ ਕਿਹਨੂੰ ਲੁੱਟ ਲਿਆ ਜੇ ਇਹ ਕਿੱਥੇ ਡਾਕਾ ਮਾਰ ਰਹੇ ਹੋ ਜੋਗੀ ਜੀ
5: ਓ ਜੀ ਵਾਸਕੋ ਡੇ ਗਾਮਾ ਨੇ ਤੇ ਅਮਰੀਕਾ ਡਿਸਕਵਰ ਕੀਤਾ ਸੀ ਤੇ ਮੈਂ ਅੱਜ ਹੈਡਸਫੀਲਡ ਵਿੱਚ ਗੋਸ਼ਤ ਦੀ ਦੁਕਾਨ ਲੱਭ ਲਿਆ ਹੈ ਹੈ
6: ਇੰਨੇ ਸਾਰੇ ਗੋਸ਼ਤ ਚਿਕਨ ਕੀਮਾ ਕਿੱਥੋਂ ਲੈ ਆਏ ਹੋ
5: ਖਾਦਮ ਸੁਪਰ ਸੇ ਬਰਕਵੀ ਦੇ ਅੰਦਰ ਹਾਜੀ ਸੋਬਤ ਮੀਟ ਐਂਡ ਚਿਕਨ ਵਾਲੇ ਪਲੀਏ ਲੋਕੇ ਸਾਫ਼ ਸੁਥਰੀ ਦੁਕਾਨ ਫੁੱਲਾਂ ਵਰਗਾ ਤਾਜ਼ਾ ਗੋਸ਼ਤ ਮੁਨਾਸਬ ਕੀਮਤਾਂ 100% ਦਲਾਲ ਭਲੇ ਲੋਕ ਤੇ ਚੰਗੀ ਸਰਵਿਸ Chicken, lamb, beef, free-range chicken, organic chicken, hadiyala gosht, har kisam da boneless, gurde, kaleji, batere, taza machli, desi murgi, balati kukad, siri paaye, bas banda liaye, pakaye te khaye, mehmanan nu bulaye te sawab kamaye.
6: ਬਸ ਤੇ ਫਿਰ ਹੁਣ ਮੈਂ ਆਪਣੇ ਅੰਮੀ ਅਬੂ ਤੇ ਭੈਣ ਭਰਾਵਾਂ ਨੂੰ ਬੁਲਾ ਲੈਣੀ ਆ
5: ਮੈਂ ਮਹਿਮਾਨਾਂ ਦਾ ਕਿਹਾ ਸੀ
6: ਕੀ ਕਿਹਾ ਜੇ ਫਿਰ ਆਖਿਓ
5: ਜੀ ਕੁਝ ਨਹੀਂ ਬਚਾਈਆਂ ਮੇਰੇ ਆ ਮੌਲਾ
7: ਇਹ ਦੋ ਤੋਂ ਐਸੇ ਹੀ ਲਗੇ ਰਹਿਣਗੇ ਆਪ ਜਾਈਏ ਹਾਜੀ ਸੋਬਤ ਮੀਟ ਐਂਡ ਚਿਕਨ ਇਨਸਾਈਡ ਖਾਦਿਮ ਸੁਪਰ ਸੇਫ 1 ਬਲੈਕ ਰੋਡ ਬਰਕਵੀ ਹਰਿਸਫੀਲਡ ਮੰਡੇ ਟੂ ਸੈਟਰਡੇ 9 ਟੂ 7 ਐਂਡ ਸੰਡੇ 10 ਟੂ 6 ਐਚਐਮਸੀ ਅਪਰੂਵਡ 100% ਹਲਾਲ ਟੈਲੀਫੋਨ 01484456257 ਦੈਟਸ 01484456257 کل نفس ذائقت الموت ہر نفس کو چکنا ہے موت کا ذائقہ قبر کا کتبہ یعنی ہیڈ سٹون بنوانا ہو یا قبر کو پختہ کرانے کا ارادہ ہو یعنی کراس راؤنڈنگ مدنی میموریل ڈیوزبری گرانیٹ اور مابل سے بنے ہیڈ سٹون اور کراس راؤنڈنگ خوبصورت مضبوط پائیدار اعلی کوالٹی اور گارنٹی کے ساتھ اور نہایت معقول قیمتوں کے ساتھ مدنی میموریل ڈیوزبری پچھلے 20 سال سے آپ کی خدمت میں پیش پیش
8: ہیڈ آفس مدنی میموریلز یونٹ 1 154 برادفورڈ روڈ ڈیوزبری ویسٹ یارکشائر WF13 2HA ٹیلی فون 01924 466771 Mobile 07971 092790 Please remember branches in Birmingham, Manchester and Sheffield also.
9: क्या आप अपना कॉन्फिडेंस लेवल बढ़ाना चाहते हैं
10: क्या आप 52 कंट्रीज में अपनी आवाज पहुंचाना चाहते हैं
11: क्या आप अपनी फैन फॉलोइंग बनाना चाहते हैं
12: क्या आप टेक्नोलॉजी को और सीखना चाहते हैं
13: क्या आपको मीडिया में काम करने का शौक है
9: और क्या आप भी उस हॉट सीट का एक्सपीरियंस करना चाहते हैं जहां से हमारे प्रेजेंटर्स आप तक अपनी आवाज पहुंचाते हैं
10: तो सुनिए रेडियो संगम इज लुकिंग फॉर वॉलंटियर प्रेजेंटर्स
12: यस जॉइन द यूकेस मोस्ट फॉलोड एशियन रेडियो स्टेशन रेडियो संगम
13: अभी कॉल कीजिए 01484549947
9: ट्रेनिंग विल बी प्रोवाइडेड
14: आई बीन टास्क्ड टू गेट टू द नेकेड ट्रुथ अबाउट सक्सेसफुल लोकल एडवर्टाइजिंग
15: आर यू पीपिंग टॉम
14: सैडली इट वाजंट इन देयर सो आई पुल्ड आउट माय पेंसिल टू ड्रॉ माय ओन कंक्लूजंस इट वाज ब्रोकन यस इट वाज पॉइंटलेस देन इट हिट मी एडवर्टाइजिंग ऑन दिस लोकल रेडियो station's the answer. It's low cost, effective and memorable.
16: To advertise here on Radio Sangam, click on radiosangam.co.uk, then advertising.
15: Come up and see me sometime.
14: Case closed.